اقلیتوں نے اکال اپارا، رب سس جوت دو دلنگ پرم جو

ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹ ਸਾਹਿਬ। ਸ੍ਰੀ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦੇ ਗ੍ਰਹਿ ਵਿੱਚ ਪ੍ਰਿਥੀ ਚੰਦ ਨੇ ਵੀ ਅਵਤਾਰ ਲਿਆ, ਮਹਾਂਦੇਵ ਨੇ ਵੀ ਅਵਤਾਰ ਲਿਆ, ਪਰ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਵੀ ਇੱਥੇ ਪ੍ਰਕਾਸ਼, ਸਤਿਗੁਰੂ ਪਾਤਸ਼ਾਹ ਜੀ ਦਾ ਵੀ ਇੱਥੇ ਪ੍ਰਕਾਸ਼ ਹੋਇਆ। ਪਰ ਇਹਨਾਂ ਦਾ ਤੇ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਫਰਕ ਬੜਾ ਹੈ। ਉਹ ਵੀ ਗੁਰੂ ਕੇ ਸਾਹਿਬਜ਼ਾਦੇ ਹਨ, ਉਹ ਵੀ ਗੁਰੂ ਕੇ ਸਾਹਿਬਜ਼ਾਦੇ ਹਨ। ਤੈ ਜਨਮਤ ਗੁਣ ਮਤ ਬ੍ਰਹਮ ਪਛਾਣਿਓ, ਜਨਮ ਤੋਂ ਹੀ ਬ੍ਰਹਮ ਦੀ ਪਾਤਸ਼ਾਹ ਨੂੰ ਲਖਤਾ ਹੋ ਗਈ ਸੀ, ਜਨਮ ਤੋਂ ਹੀ ਪਾਤਸ਼ਾਹ ਨੂੰ ਬ੍ਰਹਮ ਗਿਆਨ ਸੀ। ਸਤ

ਵਰਗਾਸਾਂ ਸਗਲ ਮਨੋਰਥ ਪੂਰੀ ਆਸਾਂ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਕਰ ਜੋੜ ਕਲ ਸੁਜਸ ਵਖਾਣਿਓ ਭਗਤ ਜੋਗ ਕੋ ਚੈਤਵਾਰ ਹਰ ਜਨਕ ਉਪਾਏ ਸਬਦ ਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

जगत में झूठी देखी प्रीत, शरीरां दे रिश्ते शरीरां दे नाल जुड़े हुए होंदे हन। अपने अपने रिश्तियां दे मुताबक शरीरां वाले उन्हां रिश्तियां नूं पुकारदे हन, उन्हां रिश्तियां दे मुताबक उन्हां दियां प्रीत दियां गल्लां कीतियां जांदियां हन। कोई कह दिंदा है मां ते पुत दी प्रीत, पिता ते पुत दी प्रीत, कोई भैन भरावां दी, कोई संबंधियां दी आदिक। जैसे जैसे किसी ने रिश्ते जाने तिवें तिवें ही प्रीत दियां गल्लां कीतियां, पर धन श्री गुरु तेग बहादुर साहब जी ऐसी प्रीत नूं झूठी प्रीत कह रहे हैं। ये झूठी प्रीत क्यों कहिंदे? असीं वेखे है ये तां सारे दे सारे अपने ही सुखां नाल लगे हुए हैं। चाहे इस्त्री है, चाहे मीत हन, रिश्ता कोई भी किसे नाल कैसा है, पर हर रिश्ते वाला ही अपने अपने सुखां नाल जुड़िया हुए। पितर बाणी विच अमृत बचन हन। असी कह दिंदे हां कि मां दी पुत्र नाल प्रीत है, पर वो कहिंदे किवें? ज्यों जननी गर्भ पालती सुत की कर आसा, बड़ा हुए तन खाट दे कर भोग बेलासा। जननी तो इस करके पुत्र नूं पालदी है, वड़ा होएगा तन कमा के देगा, सेवा करेगा। ये भी अपने अपने सुखां नाल जुड़ी हुई है। मोह दे बंधन हन। कहिंदे असीं होर वेखिया कामण लोड़े सोयना रूपा, मित्र लोड़ेन सोखा दाता। अपने अपने स्वार्थ नाल जुड़े हुए, अपने अपने हितां नाल जुड़े हुए। किसे नूं हित है कपड़े दा, किसे नूं हित है चांदी ते सोने ते कपड़े दा, किसे नूं हित है पदार्थां दे भोगां दा। इन्हां दी प्रीत तां पदार्थां दे भोगां तक है। किसे दी प्रीत अपनी निजी लोड़ां तक है। ये जीउंदे दे ही साथी नहीं हन, मरण तो बाद तां इन्हां ने किहड़ा साथ देना। धन श्री गुरु तेग बहादुर साहब कहिंदे हन अंतकाल संगी नह कहु, ਇਹ ਅਚਰਜ ਹੈ ਰੀਤ। ਇਹ ਮੇਰੋ ਮੇਰੋ ਕਹਿਣ ਵਾਲੇ ਇਹ ਤਾਂ ਆਪਣੀ ਮੈਂ ਤੇ ਮੇਰੀ ਨਾਲ ਜੁੜੇ ਹੋਏ ਹਨ। ਸੱਚ ਕਹਾਂ ਇਹਨਾਂ ਨੂੰ ਤਾਂ ਇੱਕ ਚਿੰਤਾ ਰਹਿੰਦੀ ਹੈ ਕਿ ਕਿੱਧਰ ਜਿਉਂਦੇ ਜੀ ਇਹਨਾਂ ਦੀ ਮੈਂ ਨਾ ਮਰ ਜਾਏ। ਪਰ ਮੈਂ ਤੇ ਮੇਰੀ ਵਾਲੇ ਜੋ ਹਮੇਸ਼ਾ ਹੀ ਜੀਵਨ ਮੈਂ ਤੇ ਮੇਰੀ ਕਰਕੇ ਬਿਤਾਉਂਦੇ ਹਨ, ਇਹ ਤਾਂ ਜਿਉਂਦੇ ਹੀ ਆਤਮਕ ਮੌਤ ਮਰੇ ਹੋਏ ਹਨ। ਜਿਹੜੇ ਜਿਉਂਦੇ ਹੀ ਆਤਮਕ ਮੌਤ ਮਰ ਗਏ ਉਹਨਾਂ ਨੇ ਕਿਸੇ ਦਾ ਕੀ ਸਾਥ ਦੇਣਾ? ਇਹ ਆਪਣੇ ਆਪਣੇ ਹਿੱਤਾਂ ਨਾਲ ਜੁੜਨ ਵਾਲੇ
ਜਦੋਂ ਇਹਨਾਂ ਦੇ ਹਿੱਤ ਪੂਰੇ ਨਹੀਂ ਹੁੰਦੇ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਮਝਾਉਂਦੇ ਹਨ, ਦਾਰਾ ਮੀਤ ਪੂਤ ਸੰਬੰਧੀ ਸਗਰੇ ਧਨ ਸਿਉਂ ਲਾ ਕੇ, ਜਬ ਹੀ ਨਿਰਦਨ ਦੇਖਿਓ ਨਰਕੋ ਸੰਗ ਛਾੜ ਸਭ ਪਾ ਕੇ। ਜਦੋਂ ਇਹਨਾਂ ਦੇ ਹਿੱਤ ਪੂਰੇ ਨਹੀਂ ਹੁੰਦੇ, ਇਹ ਤਾਂ ਮਾਇਆ ਕਰਕੇ ਜੁੜੇ ਹੋਏ ਹਨ ਧਨ ਕਰਕੇ, ਜਦੋਂ ਇਹਨਾਂ ਦੇ ਹਿੱਤ ਪੂਰੇ ਨਹੀਂ ਹੁੰਦੇ, ਇਹ ਤਾਂ ਸੰਗ ਛੱਡ ਕੇ ਦੌੜ ਜਾਂਦੇ ਹਨ। ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅੱਜ ਬਖਸ਼ਿਸ਼ ਕਰਦੇ ਹੋਏ ਬੋਲੇ, ਮਨ ਮੂਰਖ ਅਜੇ ਵੀ ਨਹੀਂ ਸਮਝਦਾ, ਇਸ ਨੂੰ ਸਿੱਖਿਆ ਦੇ ਦੇ ਕੇ ਥੱਕ ਗਏ। ਪਰ ਇਹ ਗੱਲ ਕਹਿੰਦੇ ਹਨ, ਭਾਰ ਉਤਾਰਾ ਨਿਸਤਾਰਾ ਤਾਂ ਉਹਨਾਂ ਦਾ ਹੀ ਹੋਏਗਾ ਜੋ ਗਾਵੈ ਪ੍ਰਭ ਕੇ ਗੀਤ। ਜੋ ਸੱਚੇ ਦੀ ਸੱਚੀ ਸਿਫਤ ਲਾ ਕਰਦੇ ਹਨ, ਜੋ ਸੱਚੇ ਪ੍ਰਭੂ ਦੀ ਸਿਫਤ ਲਾ ਦੇ ਗੀਤ ਗਾਉਂਦੇ ਹਨ, ਜੋ ਸੱਚੇ ਦੀ ਸੱਚੀ ਆਰਾਧਨਾ ਕਰਦੇ ਹਨ, ਇਸ ਪਾਉਜਲ ਤੋਂ ਪਾਰ ਉਤਾਰਾ ਤੇ ਨਿਸਤਾਰਾ ਉਹਨਾਂ ਦਾ ਹੀ ਹੁੰਦਾ ਹੈ, ਉਹੀ ਆਪਣਾ ਪਾਰ ਉਤਾਰਾ ਕਰ ਲੈਂਦੇ ਹਨ। ਇਹ ਸੱਚਾਈ ਹੈ, ਜੇ ਸੱਚਾਈ ਨੂੰ ਜਾਣ ਲਿਆ ਤਾਂ ਫਿਰ ਸਮਝ ਆਉਂਦੀ ਹੈ। ਇਹ ਸਿਫ ਸਲਾਹ ਦੇ ਗੀਤ ਗਾਉਣ ਵਾਲੇ, ਇਹ ਸੱਚੇ ਦੀ ਸਿਫ ਸਲਾਹ ਦੇ ਗੀਤ ਗਾਉਣ ਵਾਲੇ, ਇਹ ਸੱਚੇ ਦੀ ਆਰਾਧਨਾ ਕਰਨ ਵਾਲੇ, ਸੱਚੇ ਦੀ ਆਰਾਧਨਾ ਕਰ ਕਰਕੇ ਕਰ ਕਰਕੇ ਇਹ ਸੱਚ ਨੂੰ ਹੀ ਅੰਦਰ ਵਸਾ ਲੈਂਦੇ ਹਨ। ਮੈਂ ਬੇਨਤੀ ਕਰਾਂ, ਸੱਚ ਸਿਰਫ ਰਸਨਾ ਤੇ ਬੋਲਣ ਵਾਸਤੇ ਹੀ ਨਹੀਂ ਹੁੰਦਾ, ਸੱਚ ਸਿਰਫ ਮੰਦਰ ਜਾਂ ਗੁਰਦੁਆਰੇ ਹੀ ਬੋਲਣ ਵਾਸਤੇ ਨਹੀਂ ਹੁੰਦਾ। ਸੱਚ ਤਾਂ ਉਹ ਹੈ ਜੋ ਇਖਲਾਕ ਵਿੱਚ ਵੀ ਸੱਚ ਹੋਵੇ, ਜੀਵਨ ਵਿੱਚ ਵੀ ਸੱਚ ਦਾ ਪ੍ਰਕਾਸ਼ ਹੋ ਜਾਏ। ਜੇ ਮੈਂ ਇਹਨਾਂ ਸਚਿਆਰਾਂ ਦੀ ਗੱਲ ਕਰਾਂ ਜਿਨ੍ਹਾਂ ਨੇ ਸੱਚ ਦੀ ਆਰਾਧਨਾ ਕਰ ਕਰਕੇ ਸੱਚ ਨੂੰ ਵਸਾ ਲਿਆ, ਮੈਂ ਤਾਂ ਇਹ ਕਹਾਂਗਾ ਸੱਚ ਦੇ ਸਿਵਾ ਇਹਨਾਂ ਦੇ ਕੋਲ ਹੋਰ ਕੁਝ ਹੁੰਦਾ ਹੀ ਨਹੀਂ। ਇਹਨਾਂ ਕੋਲ ਸੱਚ ਹੀ ਸੱਚ ਹੈ, ਇਹਨਾਂ ਦੇ ਅੰਦਰ ਸੱਚ ਵਸਣ ਕਰਕੇ ਇਹਨਾਂ ਦਾ ਮਨ ਵੀ ਸੱਚਾ, ਮਨ ਸੱਚਾ ਹੋਣ ਕਰਕੇ ਇਹਨਾਂ ਦੇ ਮਨ ਦੇ ਸੰਬੰਧੀ ਗਿਆਨ ਇੰਦਰੇ ਉਹ ਵੀ ਸੱਚੇ ਤੇ ਸੁੱਚੇ ਹੁੰਦੇ ਹਨ, ਭਾਵ ਇਹਨਾਂ ਦੀ ਦੇਖਣੀ ਵੀ ਨਿਰਮਲ ਹੋ ਜਾਂਦੀ ਹੈ, ਇਹਨਾਂ ਦਾ ਬੋਲਣਾ ਵੀ ਮਿੱਠਾ, ਇਹਨਾਂ ਦਾ ਸੁਣਨਾ ਵੀ ਸੱਚ ਦਾ, ਇਹਨਾਂ ਦਾ ਸੁੰਘਣਾ ਵੀ ਸੱਚ ਦਾ, ਇਹਨਾਂ ਦਾ ਚੱਖਣਾ ਵੀ ਸੱਚ ਦਾ। ਇੱਕ ਬੇਨਤੀ ਕਰਾਂਗਾ, ਸੁਗੰਧੀ ਵਿੱਚ ਸੁਗੰਧੀ ਤਾਂ ਸਮਾ ਸਕਦੀ ਹੈ, ਦੁਰਗੰਧ ਨਹੀਂ, ਦੁਰਗੰਧ ਬਿਨ ਸਜਾਏਗੀ ਸਮਾਏਗੀ ਨਹੀਂ। ਰੋਸ਼ਨੀ ਵਿੱਚ ਰੋਸ਼ਨੀ ਤਾਂ ਸਮਾ ਸਕਦੀ ਹੈ, ਪਰ ਅੰਧੇਰਾ ਨਹੀਂ, ਅੰਧੇਰਾ ਬਿਨ ਸਜਾਏਗਾ ਪਰ ਰੋਸ਼ਨੀ ਵਿੱਚ ਸਮਾਏਗਾ ਨਹੀਂ। ਸੱਚ ਵਿੱਚ ਸੱਚ ਤਾਂ ਸਮਾ ਸਕਦਾ ਪਰ ਕੂੜ ਨਹੀਂ, ਕੂੜ ਬਿਨ ਸਜਾਏਗਾ ਸਮਾਏਗਾ ਨਹੀਂ। ਸਚਿਆਰ ਵਿੱਚ ਸੱਚ ਦਾ ਨਿਵਾਸ ਤਾਂ ਹੋ ਸਕਦਾ ਪਰ ਸੱਚ ਦੇ ਸਾਹਮਣੇ ਕੂੜ ਟਿਕਦਾ ਨਹੀਂ। ਇਹ ਸਚਿਆਰ ਜਿਸ ਦੇ ਅੰਦਰ ਸੱਚ ਵਸ ਜਾਏ ਉਸ ਦੀ ਚਾਲ ਵੀ ਸੱਚ ਤੇ ਚੱਲਣ ਵਾਲੀ, ਉਸ ਦਾ ਕਰਮ ਵੀ ਸੱਚੇ ਜੀਵਨ ਵਾਲਾ, ਕਿਉਂਕਿ ਉਹ ਜਾਣ ਲੈਂਦਾ ਸੱਚ ਹੀ ਪ੍ਰੇਮ ਹੈ, ਸੱਚ ਹੀ ਨਿਰਭਉ ਹੈ, ਸੱਚ ਹੀ ਨਿਰਵੈਰ ਹੈ, ਸੱਚ ਹੁੰਦਾ ਹੀ ਇੱਕ ਵਚਨ ਹੈ ਆਖੋ ਵਾਹਿਗੁਰੂ, ਸੱਚ ਬਹੁ ਵਚਨ ਨਹੀਂ ਹੁੰਦਾ, ਇਹ ਇੱਕੋ ਵਚਨ ਹੈ, ਸੱਚ ਦੇ ਬਰਾਬਰ ਹੋਰ ਕੋਈ ਸੱਚ ਹੁੰਦਾ ਹੀ ਨਹੀਂ, ਇਸ ਕਰਕੇ ਨਿਰਵੈਰ ਹੈ।
ਸੱਚ ਤੋਂ ਵੱਡਾ ਹੋਰ ਕੋਈ ਸੱਚ ਹੁੰਦਾ ਹੀ ਨਹੀਂ, ਇਸ ਕਰਕੇ ਨਿਰਭਉ ਹੈ। ਸੱਚ ਆਪੇ ਆਪ ਸੱਚ ਹੈ, ਇਸੇ ਸੱਚ ਨੂੰ ਕਿਹਾ ਸੀ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇਸ ਕਰਕੇ ਸੱਚ ਦੀ ਆਰਾਧਨਾ ਕਰਨ ਵਾਲਾ, ਆਰਾਧਨਾ ਕਰ ਕਰਕੇ ਸੱਚ ਨੂੰ ਅੰਦਰ ਟਿਕਾਉਣ ਵਾਲਾ, ਉਸ ਦੇ ਇਖਲਾਕ ਵਿੱਚ ਸੱਚ ਹੋਏਗਾ, ਸਿਰਫ ਰਸਨਾ ਤੇ ਹੀ ਨਹੀਂ, ਪਰ ਇੱਕ ਵਿਚਾਰ ਕਰਨ ਵਾਲੀ ਗੱਲ ਹੈ। ਇਹ ਸਚਿਆਰ ਨੇ ਜਿਸ ਨੇ ਸੱਚ ਦੀ ਆਰਾਧਨਾ ਕਰ ਕਰਕੇ ਸੱਚ ਨੂੰ ਅੰਦਰ ਟਿਕਾਇਆ, ਇਸ ਨੇ ਮਾਰਗ ਕਿੱਥੋਂ ਪ੍ਰਾਪਤ ਕੀਤਾ? ਇਹ ਸਵਾਲ ਹੈ। ਤਾਂ ਕਹਿ ਦਿੱਤਾ, ਸੱਚ ਤਾਂ ਪਰ ਜਾਣੀ ਹੈ ਜਾਂ ਆਤਮ ਤੀਰਥ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕਹਿ ਬਹਿਰੈ ਕਰੇ ਨਿਵਾਸ। ਸਤਿਗੁਰੂ ਨੂੰ ਪੁੱਛ ਕੇ ਇਸ ਨੇ ਗੁਰੂ ਦੀ ਵਾਟ ਤੇ ਚੱਲ ਕੇ, ਗੁਰੂ ਤੋਂ ਵਾਟ ਪੁੱਛ ਕੇ, ਗੁਰੂ ਦੇ ਮਾਰਗ ਤੇ ਚੱਲ ਕੇ, ਗੁਰੂ ਤੋਂ ਮਾਰਗ ਪ੍ਰਾਪਤ ਕਰਕੇ, ਜਿਵੇਂ ਬਾਬਾ ਫਰੀਦ ਜੀ ਦੇ ਅੰਮ੍ਰਿਤ ਬਚਨ ਹਨ, ਕਹਿੰਦੇ ਹਨ, ਜੇ ਗੁਰਦੱਸੈ ਵਾਟ ਮੁਰੀਦਾਂ ਜੋਲੀ ਹੈ। ਮਰੀਦ ਕੌਣ ਹੈ? ਜੋ ਗੁਰੂ ਦੀ ਵਾਟ ਤੇ ਚੱਲਦਾ, ਗੁਰੂ ਦੇ ਦਿੱਤੇ ਹੋਏ ਮਾਰਗ ਤੇ ਚੱਲਦਾ। ਭਾਈ ਗੁਰਦਾਸ ਜੀ ਨੇ ਜਦੋਂ ਮਰੀਦ ਦੀ ਗੱਲ ਕੀਤੀ, ਇੱਕ ਗੱਲ ਕਹੀ, ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਪਰਮ ਭੋਖ ਹੋਵਣਾ। ਕਹਿੰਦੇ ਮੁਰਦਾ ਹੋਏ ਮਰੀਦ, ਮਰੀਦ ਗੱਲੀ ਬਾਤੀ ਨਹੀਂ ਹੋ ਸਕਦਾ, ਆਪਣੇ ਮੁਰਸ਼ਦ ਦਾ ਮਰੀਦ ਗੱਲੀ ਬਾਤੀ ਨਹੀਂ, ਆਪਣੇ ਮੁਰਸ਼ਦ ਲਈ ਉਹ ਆਪਾ ਵਾਰਦਾ, ਆਪਣੇ ਮੁਰਸ਼ਦ ਲਈ ਆਪਣੀ ਸੋਚ ਨੂੰ ਤਿਆਗਦਾ, ਮੁਰਸ਼ਦ ਦੀ ਸੋਚ ਅਪਣਾਉਂਦਾ, ਆਪਣੇ ਮੁਰਸ਼ਦ ਦੇ ਲਈ ਆਪਣੀ ਮਤ ਨੂੰ ਤਿਆਗਦਾ, ਆਪਣੇ ਮੁਰਸ਼ਦ ਦੀ ਮਤ ਅਪਣਾਉਂਦਾ, ਆਪਣਾ ਮਾਰਗ ਤਿਆਗਦਾ, ਆਪਣੀ ਅਕਲ ਦੀਆਂ ਜੁਗਤਾਂ ਵਾਲਾ ਗੁਰੂ ਦੀ ਸਿੱਖਿਆ ਲੈ ਕੇ ਉਸ ਮਾਰਗ ਤੇ ਚੱਲਦਾ, ਐਸਾ ਮੁਰੀਦ ਜੋ ਹੈ ਉਸ ਦੇ ਕਦੇ ਦੀਦਾਰ ਕਰੀਏ ਉਸ ਦੇ ਜੀਵਨ ਚ, ਉਸ ਦੇ ਵਿੱਚ ਸਬਰ ਵੀ ਹੈ, ਸਿਦਕ ਵੀ ਹੈ, ਤੇ ਉਸ ਦੇ ਅੰਦਰ ਹੀ ਉਹ ਸ਼ਹੀਦੀ ਦਾ ਫਲਸਫਾ ਹੈ। ਆਖੋ ਵਾਹਿਗੁਰੂ, ਕਿਉਂਕਿ ਉਸ ਦੇ ਅੰਦਰ ਤਿਆਗ ਦੀ ਬਿਰਤੀ ਹੈ। ਸੰਸਾਰ ਦੇ ਵਿੱਚ ਅਨੇਕਾਂ ਬਿਰਤੀਆਂ ਹਨ, ਪਰ ਦੇਣ ਦੀ ਬਿਰਤੀ ਵਾਲੇ ਕੋਈ ਵਿਰਲੇ ਵਿਰਲੇ ਹੁੰਦੇ ਹਨ, ਲੈਣ ਦੀ ਬਿਰਤੀ ਵਾਲੇ ਅਨੇਕਾਂ ਹਨ, ਪਰ ਦੇਣ ਦੀ ਬਿਰਤੀ ਵਾਲੇ ਵਿਰਲੇ ਵਿਰਲੇ। ਦੇਣ ਦੀ ਬਿਰਤੀ ਵਾਲੇ ਸੰਸਾਰ ਨੂੰ ਸੁਖ ਦਿੰਦੇ ਹਨ, ਸੰਤੋਖ ਦਿੰਦੇ ਹਨ, ਸਬਰ ਦਿੰਦੇ ਹਨ, ਸਹਿਨਸ਼ੀਲਤਾ ਦਿੰਦੇ ਹਨ, ਆਪਣਾ ਸਰਬੰਸ ਦਿੰਦੇ ਹਨ, ਆਪਣਾ ਪੁੱਤਰ ਵਾਰ ਦਿੰਦੇ ਹਨ, ਆਪਣਾ ਪਿਤਾ ਵਾਰ ਦਿੰਦੇ ਹਨ, ਆਪਣੀ ਸੁਪਤਨੀ ਵਾਰ ਦਿੰਦੇ ਹਨ, ਪਿਆਰ

ਫਰੀਦ ਜੀ ਕਹਿੰਦੇ, ਸੱਚ ਤਾਂ ਬੋਲਣਾ ਹੀ ਬੋਲਣਾ ਪਰ ਧਰਮ ਦੇ ਕੰਢੇ। ਧਰਮ ਦੇ ਕੰਢੇ ਦਾ ਭਾਵ ਕੀ ਹੈ? ਸੱਚ ਸਿਰਫ ਰਸਨਾ ਨਾਲ ਬੋਲਣਾ ਹੀ ਨਹੀਂ, ਸੱਚ ਨੂੰ ਕਮਾਉਣਾ ਵੀ ਹੈ। ਝੂਠ ਨਾ ਬੋਲਣ ਦੀ ਦ੍ਰਿੜਤਾ ਵੀ ਕਮਾਉਣੀ ਹੈ। ਇਹ ਨਹੀਂ ਕਿ ਮੈਂ ਜੀਭ ਨਾਲ ਝੂਠ ਨਹੀਂ ਬੋਲਦਾ, ਲੇਕਿਨ ਝੂਠ ਨਾ ਬੋਲਣ ਦੀ ਦ੍ਰਿੜਤਾ ਵੀ ਹੈ। ਰਸਨਾ ਨਾਲ ਸੱਚ ਬੋਲਣਾ, ਪਰ ਸੱਚ ਨੂੰ ਕਮਾਉਣ ਦੀ ਦ੍ਰਿੜਤਾ ਵੀ ਹੈ। ਪਰ ਸਵਾਲ ਇਹ ਹੈ, ਜੇ ਮੈਂ ਰਸਨਾ ਨਾਲ ਸੱਚ ਬੋਲਾਂਗਾ ਨਹੀਂ, ਤੇ ਅੰਦਰ ਸੱਚ ਵਸੇਗਾ ਵੀ ਕਿਵੇਂ? ਆਖੋ ਵਾਹਿਗੁਰੂ। ਬੋਲਣਾ ਤਾਂ ਰਸਨਾ ਨਾਲ ਪਏਗਾ, ਜੇ ਮੇਰੀ ਜ਼ਬਾਨ ਤੇ ਸੱਚ ਨਹੀਂ, ਅੰਦਰ ਸੱਚ ਕਿਵੇਂ ਵਸੇਗਾ? ਬੇਨਤੀ ਕਰਾਂ, ਜੇ ਮੈਂ ਗ੍ਰਾਹੀ ਮੂੰਹ ਵਿੱਚ ਨਹੀਂ ਚਿੱਥਦਾ, ਬਾਹਰੰਗ ਬਾਹਰ ਨਹੀਂ ਚਿੱਥਦਾ, ਭੋਜਨ ਨੂੰ ਬਾਰ ਬਾਰ ਨਹੀਂ ਚਿੱਥਦਾ, ਅੰਦਰ ਕੈਸੇ ਖੂਨ ਬਣੇਗਾ? ਆਖੋ ਵਾਹਿਗੁਰੂ। ਜੇ ਖੂਨ ਨਹੀਂ ਬਣੇਗਾ ਤੇ ਚਿਹਰੇ ਤੇ ਲਾਲੀਆਂ ਕਿਵੇਂ ਪ੍ਰਗਟ ਹੋਣਗੀਆਂ? ਭੋਜਨ ਨੂੰ ਮੂੰਹ ਵਿੱਚ ਪਾਉਣਾ ਹੀ ਪਏਗਾ, ਮੂੰਹ ਵਿੱਚ ਪਾ ਕੇ ਬਾਹਰੰਗ ਬਾਹਰ ਉਸ ਨੂੰ ਚਿੱਥਣਾ ਪਏਗਾ, ਫਿਰ ਹੀ ਹਜ਼ਮ ਹੋਏਗਾ। ਅਸੀਂ ਇਹ ਵੀ ਵੇਖਿਆ, ਧਰਤੀ ਤੇ ਬੀਜ ਬੋਇਆ ਜਾਂਦਾ, ਪਰ ਜੇ ਕੋਈ ਕਵੇ ਮੈਂ ਧਰਤੀ ਦੇ ਉੱਪਰ ਹੀ ਬੀਜ ਨੂੰ ਸੁੱਟ ਦਿਆਂ ਤੇ ਪੁੰਗਰ ਪਏਗਾ ਨਹੀਂ। ਜਿੰਨੀ ਦੇਰ ਤੱਕ ਧਰਤੀ ਦੇ ਕੁੱਖ ਵਿੱਚ ਨਾ ਚਲਾ ਜਾਏ, ਆਖੋ ਵਾਹਿਗੁਰੂ। ਧਰਤੀ ਵਿੱਚ ਕੁੱਖ ਵਿੱਚ ਗਿਆ ਹੋਇਆ ਬੀਜ ਸਮਾਂ ਪਾ ਕੇ ਪੁੰਗਰੇਗਾ, ਪੁੰਗਰ ਕੇ ਪ੍ਰਫੁੱਲਤ ਹੋਏਗਾ, ਕਿਸੇ ਦਿਨ ਫੁੱਲਾਂ ਰਾਹੀਂ ਖਿੜੇਗਾ। ਹੋ ਸਕਦਾ ਉਹ ਫੁੱਲਾਂ ਨੇ ਫਲ ਬਣਨਾ, ਫਲ ਪੱਕਣਗੇ, ਮੁੜ ਕੇ ਉਹ ਬੀਜ ਫਲ ਵਿੱਚ ਮੁੜ ਕੇ ਪ੍ਰਗਟ ਹੋ ਜਾਏਗਾ। ਜੇ ਅਗਰ ਧਰਤੀ ਦੇ ਉੱਪਰ ਸੁੱਟਿਆ ਹੋਇਆ ਬੀਜ ਪੁੰਗਰਦਾ ਨਹੀਂ, ਜਿੰਨੀ ਦੇਰ ਤੱਕ ਧਰਤੀ ਦੀ ਕੁੱਖ ਵਿੱਚ ਨਾ ਚਲਾ ਜਾਏ, ਪਰ ਬੀਜ ਨੂੰ ਕੁੱਖ ਵਿੱਚ ਭੇਜਣ ਲਈ ਭੇਜਣਾ ਤਾਂ ਧਰਤੀ ਦੇ ਉੱਪਰੋਂ ਹੀ ਹੋਏਗਾ। ਇਸੇ ਤਰ੍ਹਾਂ ਜੇ ਅਗਰ ਗ੍ਰਹਿ ਪਾਉਣ ਤੋਂ ਬਾਅਦ ਅੰਦਰ ਜਾਂਦੀ ਹੈ ਤੇ ਖੂਨ ਬਣਦਾ, ਜ਼ਬਾਨ ਤੇ ਸੱਚ ਹੋਏਗਾ, ਸੱਚੋ ਸੱਚ ਹੋਏਗਾ, ਸੱਚੋ ਸੱਚ ਦ੍ਰਿੜ ਹੋਏਗਾ, ਬਾਰੰਗ ਬਾਹਰ ਜ਼ਬਾਨ ਸੱਚ ਬੋਲੇਗੀ, ਸੱਚ ਬੋਲਦੀ ਰਹੇਗੀ, ਉਹ ਅੰਦਰ ਸੱਚ ਵਸ ਜਾਏਗਾ। ਜਦੋਂ ਅੰਦਰ ਸੱਚ ਵਸ ਜਾਏਗਾ ਤੇ ਉਹ ਸਾਡੇ ਜੀਵਨ ਦੀ ਪਿੱਤਰਤਾ ਦੇ ਵਿੱਚ ਪ੍ਰਗਟ ਹੋ ਜਾਏਗਾ, ਉਹ ਸਚਿਆਰ ਦੇ ਆਦਰਸ਼ ਵਿੱਚ ਪ੍ਰਗਟ ਹੋ ਜਾਏਗਾ, ਉਸ ਦੇ ਇਖਲਾਕ ਵਿੱਚ ਪ੍ਰਗਟ ਹੋ ਜਾਏਗਾ, ਉਸ ਦੇ ਸੁਭਾਅ ਵਿੱਚ ਪ੍ਰਗਟ ਹੋ ਜਾਏਗਾ, ਉਸ ਦੇ ਵਰਤਾਓ ਵਿੱਚ ਪ੍ਰਗਟ ਹੋ ਜਾਏਗਾ। ਇਸ ਕਰਕੇ ਸਮਝਾਇਆ। ਹੁਣ ਕਹਿਣ ਵਾਲੇ ਕਈ ਸਵਾਲ ਕਰਦੇ ਹਨ, ਤੁਸੀਂ ਸਚਿਆਰ ਦੀ ਗੱਲ ਤਾਂ ਸਾਨੂੰ ਸੁਣਾ ਦਿੱਤੀ, ਪਰ ਅਸੀਂ ਸੰਸਾਰ ਵਿੱਚ ਵੇਖਿਆ ਸੰਸਾਰ ਦੇ ਲੋਕੀ ਸੱਚ ਤਾਂ ਇਸ ਕਰਕੇ ਬੋਲਦੇ ਹਨ ਕਿ ਕਿਸੇ ਦਾ ਨੁਕਸਾਨ ਹੋਵੇ, ਕੂੜ ਇਸ ਕਰਕੇ ਬੋਲਦੇ ਹਨ ਕਿ ਆਪਣਾ ਭਲਾ ਹੋ ਜਾਏ। ਸੰਸਾਰ ਵਿੱਚ ਵੇਖਿਆ ਸੰਸਾਰ ਦੇ ਲੋਕੀ ਕਹਿੰਦੇ, ਸਵਾਲ ਕਰਨ ਵਾਲੇ ਕਹਿੰਦੇ ਹਨ, ਲੋਕੀ ਸੱਚ ਤਾਂ ਬੋਲਦੇ ਇਸ ਕਰਕੇ ਹਨ ਕਿਸੇ ਦਾ ਨੁਕਸਾਨ ਹੋਵੇ, ਕੂੜ ਇਸ ਕਰਕੇ ਬੋਲਦੇ ਹਨ ਕਿ ਆਪਣਾ ਭਲਾ ਹੋ ਜਾਏ, ਫਿਰ ਪਹਿਚਾਨ ਕਿਵੇਂ ਹੋਵੇ? ਮੈਂ ਇੱਕ ਬੇਨਤੀ ਕਰਾਂਗਾ, ਦੇਖਣਾ ਬਾਹਰਲੇ ਚਿੰਨ੍ਹ ਵੇਖੀਦੇ ਹਨ, ਪਰ ਜਿਤਨੀ ਦੇਰ ਤੱਕ ਉਸ ਚਿੰਨ੍ਹ ਦੇ ਮੁਤਾਬਕ ਅੰਦਰੋਂ ਪ੍ਰਗਟ ਨਾ ਹੋ ਜਾਣ ਸਾਨੂੰ ਤਸੱਲੀ ਨਹੀਂ ਹੁੰਦੀ। ਮਿਸਾਲ ਦੇ ਤੌਰ ਤੇ ਅਸੀਂ ਕ੍ਰਾਸ ਦਾ ਨਿਸ਼ਾਨ ਵੇਖਦੇ ਹਾਂ, ਪਰ ਅੰਦਰ ਕੋਈ ਬਾਈਬਲ ਪੜ੍ਹ ਰਿਹਾ ਹੋਵੇ ਸਾਨੂੰ ਤਸੱਲੀ ਹੋ ਜਾਂਦੀ ਹੈ ਕਿ ਇਹ ਚਰਚ ਹੈ। ਬਾਹਰੋਂ ਕੋਈ ਸਾਨੂੰ ਮੰਦਰ ਦਾ ਨਿਸ਼ਾਨ ਨਜ਼ਰ ਆ ਜਾਏ, ਪਰ ਅੰਦਰ ਉਸ ਮੰਦਰ ਦੇ ਮੁਤਾਬਕ

ਚਿੰਨ ਪ੍ਰਗਟ ਹੋ ਜਾਏ ਸਾਨੂੰ ਤਸੱਲੀ ਹੋ ਜਾਂਦੀ ਹੈ ਕਿ ਮੰਦਰ ਹੈ। ਬਾਹਰੋਂ ਨਿਸ਼ਾਨ ਸਾਹਿਬ ਲੱਗਿਆ ਹੋਵੇ, ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ, ਸਾਨੂੰ ਤਸੱਲੀ ਹੋ ਜਾਂਦੀ ਹੈ ਕਿ ਗੁਰਦੁਆਰਾ ਹੈ। ਜਦੋਂ ਬਾਹਰਲੇ ਚਿੰਨ ਵੇਖੀਦੇ ਹਨ, ਉਹਨਾਂ ਚਿੰਨਾਂ ਦੇ ਮੁਤਾਬਕ, ਉਹਨਾਂ ਨਿਸ਼ਾਨਾਂ ਦੇ ਮੁਤਾਬਕ, ਜੇ ਅੰਦਰ ਵੀ ਉਸ ਮੁਤਾਬਕ ਹੀ ਚਿੰਨ ਤੇ ਨਿਸ਼ਾਨ ਪ੍ਰਗਟ ਹੋ ਜਾਂਦੇ ਹਨ, ਸਾਨੂੰ ਤਸੱਲੀਆਂ ਹੋ ਜਾਂਦੀਆਂ ਹਨ। ਇਹ ਅੰਦਰੋਂ ਬਾਹਰੋਂ ਇੱਕੋ ਜਿਹਾ, ਆਖੋ ਵਾਹਿਗੁਰੂ, ਅੰਦਰੋਂ ਬਾਹਰੋਂ ਇੱਕੋ ਜਿਹਾ। ਪਰ ਵੇਖਣ ਵਾਲੀ ਗੱਲ ਕੀ ਹੈ, ਜੇ ਮੈਂ ਇਸ ਬੰਦੇ ਨੂੰ ਪੁੱਛਾਂ ਜਾਂ ਇਸ ਮਨੁੱਖ ਨੂੰ ਪੁੱਛਾਂ, ਇੱਕ ਹੀ ਚਿੰਨ ਤੇ ਨਿਸ਼ਾਨ ਪ੍ਰਗਟ ਹੋ ਜਾਂਦੇ ਹਨ, ਸਾਨੂੰ ਤਸੱਲੀਆਂ ਹੋ ਜਾਂਦੀਆਂ ਹਨ। ਇਹ ਅੰਦਰੋਂ ਬਾਹਰੋਂ ਇੱਕੋ ਜਿਹਾ, ਆਖੋ ਵਾਹਿਗੁਰੂ, ਅੰਦਰੋਂ ਬਾਹਰੋਂ ਇੱਕੋ ਜਿਹਾ। ਪਰ ਵੇਖਣ ਵਾਲੀ ਗੱਲ ਕੀ ਹੈ, ਜੇ ਮੈਂ ਇਸ ਬੰਦੇ ਨੂੰ ਪੁੱਛਾਂ ਜਾਂ ਇਸ ਮਨੁੱਖ ਨੂੰ ਪੁੱਛਾਂ, ਤਾਂ ਇਹ ਤਾਂ ਆਪਣਾ ਬਾਹਰੋਂ ਚਿਹਰਾ ਵੀ ਆਪਣੇ ਆਪ ਨਹੀਂ ਦੇਖ ਸਕਦਾ, ਇਸ ਨੂੰ ਸ਼ੀਸ਼ੇ ਦੀ ਲੋੜ ਪੈਂਦੀ ਹੈ। ਇਹ ਆਪਣਾ ਅੰਦਰਲਾ ਸਰੂਪ ਕਿਵੇਂ ਵੇਖੇ, ਆਖੋ ਵਾਹਿਗੁਰੂ। ਮੈਂ ਸੱਚ ਕਹਾਂ, ਸਾਡੀਆਂ ਅੱਖਾਂ ਜਿਹੜੀਆਂ ਹਨ, ਆਪਣੀਆਂ ਅੱਖਾਂ ਆਪਣੇ ਆਪ ਨੂੰ ਨਹੀਂ ਵੇਖ ਸਕਦੀਆਂ, ਸ਼ੀਸ਼ੇ ਦੀ ਲੋੜ ਪੈਂਦੀ। ਅੱਖਾਂ ਵਿੱਚ ਪਿਆ ਹੋਇਆ ਸੁਰਮਾ ਅੱਖਾਂ ਦੇ ਕਿੰਨਾ ਨਜ਼ਦੀਕ ਹੈ, ਇਸ ਤੋਂ ਨਜ਼ਦੀਕ ਹੋਰ ਕੋਈ ਨਹੀਂ। ਲੇਕਿਨ ਖੁਦ ਅੱਖਾਂ ਵਿੱਚ ਪਏ ਹੋਏ ਸੁਰਮੇ ਨੂੰ ਨਹੀਂ ਵੇਖ ਸਕਦੀਆਂ। ਦਾਸ ਕਈ ਵਾਰੀ ਇਹ ਵੀ ਕਹਿੰਦਾ ਕਿ ਮੈਂ ਆਪਣੇ ਮਨ ਨੂੰ ਸਮਝਾਉਣਾ ਚਾਹੁੰਦਾ, ਪਰ ਮੈਂ ਆਪਣੇ ਮਨ ਨੂੰ ਆਪਣੇ ਮਨ ਨਾਲ ਨਹੀਂ ਸਮਝਾ ਸਕਦਾ, ਕਿਉਂਕਿ ਦੋਨਾਂ ਦਾ ਸੁਭਾਅ ਇੱਕੋ ਜਿਹਾ। ਸਮਝਾਵਾਂ ਕਿਸ ਨੂੰ? ਮੈਂ ਹੁਣ ਆਪਣੇ ਮਨ ਨੂੰ ਸਮਝਾਉਣ ਲਈ ਆਪਣੇ ਮਨ ਦੁਆਰਾ ਸਮਝਾਵਾਂ ਨਹੀਂ ਸਮਝਾ ਸਕਾਂਗਾ, ਕਿਉਂਕਿ ਸਮਝਣ ਵਾਲਾ ਮਨ ਵੀ ਉਸੇ ਸਵਾਦ ਹੈ, ਸਮਝਾਉਣ ਵਾਲਾ ਮਨ ਵੀ ਉਸੇ ਸਵਾਦ ਹੈ। ਇਸ ਕਰਕੇ ਮੈਨੂੰ ਉਹ ਮਨ ਚਾਹੀਦਾ ਜਿਹੜਾ ਮਨ ਮੇਰੇ ਸੁਭਾਅ ਦੇ, ਮੇਰੇ ਵਰਤਾਓ ਦੇ, ਮਨ ਦੇ ਅਨੁਕੂਲ ਨਾ ਹੋਵੇ, ਸੱਚਾ ਸੁੱਚਾ ਮਨ ਹੋਵੇ, ਜਿਹੜਾ ਮੈਨੂੰ ਸੱਚਾ ਰਾਹ ਦਿਖਾ ਦੇਵੇ, ਉਹੀ ਮੇਰੇ ਮਨ ਨੂੰ ਤਬਦੀਲ ਕਰ ਸਕਦਾ। ਜਦੋਂ ਐਸੀਆਂ ਵਿਚਾਰਾਂ ਸਾਹਮਣੇ ਆਉਂਦੀਆਂ ਨੇ, ਇਹ ਮਨੁੱਖ ਆਪਣੇ ਚਿਹਰੇ ਨੂੰ, ਬਾਹਰਲੇ ਚਿੰਨ ਨੂੰ ਆਪਣੇ ਆਪ ਨਹੀਂ ਵੇਖ ਸਕਦਾ, ਸ਼ੀਸ਼ੇ ਦੀ ਲੋੜ ਹੈ। ਤੇ ਸ਼ੀਸ਼ਾ ਤਾਂ ਝੂਠ ਬੋਲਦਾ ਹੀ ਨਹੀਂ, ਆਖੋ ਵਾਹਿਗੁਰੂ, ਸ਼ੀਸ਼ੇ ਨੇ ਝੂਠ ਬੋਲਣਾ ਵੀ ਨਹੀਂ, ਸ਼ੀਸ਼ਾ ਕਦੇ ਝੂਠ ਨਹੀਂ ਬੋਲਦਾ। ਜੋ ਸ਼ੀਸ਼ੇ ਦੇ ਸਾਹਮਣੇ ਆਉਣਾ ਉਸਨੇ ਪ੍ਰਗਟ ਕਰ ਦੇਣਾ, ਜੋ ਦਾਗ ਸਾਹਮਣੇ ਆਉਣੇ ਨੇ ਸ਼ੀਸ਼ੇ ਨੇ ਪ੍ਰਗਟ ਕਰ ਦੇਣੇ, ਜੋ ਸ਼ੀਸ਼ੇ ਨੇ ਵੇਖਣਾ, ਜੋ ਉਸਦਾ ਅਕਸ ਪੈਣਾ ਸ਼ੀਸ਼ੇ ਨੇ ਪ੍ਰਗਟ ਕਰ ਦੇਣਾ। ਜੇ ਸ਼ੀਸ਼ਾ ਝੂਠ ਨਹੀਂ ਬੋਲਦਾ, ਬਾਹਰਲੇ ਚਿੰਨ੍ਹਾਂ ਨੂੰ ਪ੍ਰਗਟ ਕਰ ਦਿੰਦਾ, ਅੰਦਰਲੇ ਚਿੰਨ੍ਹਾਂ ਨੂੰ ਪ੍ਰਗਟ ਕਰਨ ਲਈ ਸ਼ੀਸ਼ਾ ਹੈ ਗੁਰੂ, ਗੁਰੂ ਰੂਪ ਸ਼ੀਸ਼ਾ, ਆਖੋ ਵਾਹਿਗੁਰੂ। ਅੰਦਰਲਾ ਸ਼ੀਸ਼ਾ ਹੈ ਗੁਰੂ, ਗੁਰੂ ਰੂਪ ਸ਼ੀਸ਼ਾ। ਗੁਰੂ ਰੂਪ ਸ਼ੀਸ਼ਾ ਵੀ ਝੂਠ ਨਹੀਂ ਬੋਲਦਾ, ਉਸਨੇ ਮਨੁੱਖਤਾ ਵਿੱਚ ਆਈਆਂ ਹੋਈਆਂ ਕਮੀਆਂ ਦੱਸ ਦੇਣੀਆਂ ਨੇ, ਉਸਨੇ ਸਾਡੇ ਔਗਣ ਦੱਸ ਦੇਣੇ ਨੇ, ਉਸਨੇ ਸਾਡੇ ਜੀਵਨ ਵਿੱਚ ਮੰਦੀਆਂ ਵਾਸਤਾਵਾਂ ਨੂੰ ਪ੍ਰਗਟ ਕਰ ਦੇਣਾ। ਗੁਰੂ ਰੂਪ ਸ਼ੀਸ਼ੇ ਨੇ ਇਹ ਦੱਸ ਦੇਣਾ ਕਿ ਮੰਦੇ ਕਰਮ ਤੂੰ ਕੀ ਕੀਤੇ ਨੇ ਤੇ ਕੀ ਕਰ ਰਹੇ, ਆਖੋ ਵਾਹਿਗੁਰੂ। ਗੁਰੂ ਰੂਪ ਸ਼ੀਸ਼ੇ ਨੇ ਪ੍ਰਗਟ ਕਰ ਦੇਣਾ ਕਿ ਅੱਜ ਇਨਸਾਨ ਜੋ ਹੈ ਸ਼ੈਤਾਨ ਕਿਉਂ ਬਣ ਗਿਆ, ਆਖੋ ਵਾਹਿਗੁਰੂ। ਮੈਂ ਬੇਨਤੀ ਕਰਾਂ, ਪਰਮਾਤਮਾ ਨੇ ਕੋਈ ਕਠਪੁਤਲੀ ਬਣਾ ਕੇ ਨਹੀਂ ਸੀ ਭੇਜੀ, ਪੂਰਾ ਇਨਸਾਨ ਭੇਜਿਆ ਸੀ। ਮੈਂ ਸੱਚ ਕਹਾਂ, ਅੰਦਰ ਵੀ ਇਨਸਾਨ ਸੀ, ਬੰਦੇ ਨੂੰ ਕੋਈ ਕਠਪੁਤਲੀ ਬਣਾ ਕੇ ਨਹੀਂ ਸੀ ਭੇਜਿਆ, ਅੰਦਰ ਬੰਦਾ ਭੇਜਿਆ ਸੀ। ਪਰ ਕੀ ਹੋਇਆ, ਅੱਜ ਬੰਦਾ ਆਪਣੇ ਆਪ ਨੂੰ ਬੰਦਾ ਕਹਿ ਲਾਉਣ ਵਾਲਾ, ਪਰ ਅੰਦਰੋਂ ਬੰਦਾ ਗੁਆਚ ਗਿਆ ਲੱਗਦਾ, ਆਖੋ ਵਾਹਿਗੁਰੂ। ਅੱਜ ਬੰਦੇ ਅੰਦਰ ਬੰਦਾ ਨਜ਼ਰ ਨਹੀਂ ਆ ਰਿਹਾ, ਅੱਜ ਇਨਸਾਨ ਦੇ ਅੰਦਰ ਇਨਸਾਨ ਨਜ਼ਰ ਨਹੀਂ ਆਉਂਦਾ, ਸ਼ੈਤਾਨ ਨਜ਼ਰ ਆਉਂਦਾ, ਆਖੋ ਵਾਹਿਗੁਰੂ। ਅੱਜ ਬੰਦੇ ਅੰਦਰੋਂ ਬੰਦਾ ਲੱਭਣਾ ਮੁਸ਼ਕਲ ਹੈ, ਅੱਜ ਇਨਸਾਨ ਦੇ ਅੰਦਰੋਂ ਇਨਸਾਨ ਲੱਭਣਾ ਮੁਸ਼ਕਲ ਹੈ, ਲੇਕਿਨ ਗੁਰੂ ਰੂਪ ਸ਼ੀਸ਼ਾ ਪ੍ਰਗਟ ਕਰ

ਕਹਿੰਦੇ ਇਸ ਜਗਤ ਵਿੱਚ ਕੋਈ ਵੀ ਮੀਤ ਨਹੀਂ ਦੇਖਿਆ, ਸਾਰਾ ਜਗਤ ਹੀ ਆਪਣੇ ਆਪਣੇ ਸੁੱਖਾਂ ਵਿੱਚ ਲੱਗਿਆ ਹੋਇਆ। ਦੁੱਖ ਵਿੱਚ ਤਾਂ ਕੋਈ ਵੀ ਸਾਥੀ ਨਜ਼ਰ ਨਹੀਂ ਆਉਂਦਾ। ਫਿਰ ਗੁਰੂ ਰੂਪ ਸ਼ੀਸ਼ੇ ਨੇ ਪ੍ਰਗਟ ਕਰ ਦਿੱਤਾ, ਆਖੋ ਵਾਹਿਗੁਰੂ, ਹੇ ਇਨਸਾਨ, ਫਿਰ ਤੂੰ ਕੂੜਦੇ ਨਹੀਂ ਹੋ ਪਿੱਛੇ, ਉਹ ਕੂੜਦਾ ਨਹੀਂ ਹੋ ਜਿਸ ਨਾਲ ਕਰਤਾਰ ਵਿਸਰ ਜਾਂਦਾ। ਕੂੜ ਕੂੜੇ ਨਿਹੋਂ ਲੱਗਾ ਵਿਸਰਿਆ ਕਰਤਾਰ, ਜਿਸ ਨਾਲ ਮਾਲਕ ਪ੍ਰਭੂ ਵਿਸਰ ਜਾਏ, ਉਸ ਕੂੜ ਲਈ ਉਹ ਕੂੜ ਦਾ ਪਸਾਰਾ ਔਰ ਕੂੜ ਦੇ ਪਸਾਰੇ ਵਿੱਚ ਰਹਿਣ ਵਾਲੇ ਉਹ ਜੀਵ, ਉਹਨਾਂ ਕੁੜਿਆਰਾਂ ਪ੍ਰਤੀ ਤੂੰ ਸਭ ਕੁਝ ਕਰੀ ਜਾਂਦਾ। ਜਿਨ੍ਹਾਂ ਪ੍ਰਤੀ ਇਹ ਬੋਲੇ ਸੀ ਸੱਚੇ ਪਾਤਸ਼ਾਹ, ਕਲ ਕਾਲਕ ਬੇਤਾਲ, ਆਖੋ ਵਾਹਿਗੁਰੂ, ਬੰਦੇ ਦਾ ਸਰੂਪ ਤਾਂ ਬੰਦੇ ਵਰਗਾ ਹੈ ਪਰ ਬੰਦਾ ਪੂਤਨਾ ਬਣ ਗਿਆ। ਜਦੋਂ ਬੰਦੇ ਅੰਦਰ ਉਹ ਚਿੰਨ੍ਹ ਅੰਦਰੋਂ ਪ੍ਰਗਟ ਨਾ ਹੋਣ ਜਿਹੜੇ ਬੰਦੇ ਨੂੰ ਪ੍ਰਗਟ ਕਰਦੇ ਨੇ ਤੇ ਕਹਿੰਦੇ ਨੇ ਕਲ ਕਾਲਕ ਬੇਤਾਲ, ਉਹ ਫਿਰ ਬੰਦਾ ਬੰਦਾ ਨਹੀਂ ਦਿਖਾਈ ਦਿੰਦਾ। ਕਹਿੰਦੇ ਇਹ ਦੱਸ, ਤੂੰ ਨਾ ਕੁੜਿਆਰਾਂ ਲਈ ਕੂੜ ਦੇ ਨਿਉ ਲਈ ਤਾਂ ਸਭ ਕੁਝ ਕਰਦਾ ਪਰ ਕਦੇ ਸੱਚ ਲਈ ਵੀ ਕੀਤਾ? ਦੇਖੋ, ਕਹਿੰਦੇ ਇੱਕ ਦਿਨ ਇਸ ਤਰ੍ਹਾਂ ਕਰ ਲੈ, ਆਪਾਂ ਅਜਮਾ ਕੇ ਵੇਖ ਲਓ ਕਿ ਕੂੜ ਦੇ ਤਿਆਗ ਲਈ ਤੇ ਸੱਚ ਦੀ ਪ੍ਰਾਪਤੀ ਲਈ ਵਰਤ ਰੱਖ ਸਕਦੇ ਹਾਂ। ਇੱਕ ਦਿਨ ਕਰਕੇ ਵੇਖ ਲਈਏ ਵੀ ਅੱਜ ਸਾਰਾ ਦਿਨ ਕੂੜ ਨਹੀਂ ਬੋਲਣਾ, ਸੱਚ ਬੋਲਣਾ। ਮੈਨੂੰ ਤਾਂ ਇਉਂ ਲੱਗਦਾ ਦਿਨ ਤਾਂ ਬਹੁਤ ਔਖਾ ਹੈ, ਕੁਝ ਘੰਟਾ ਹੀ ਲੰਘਣਾ ਬਹੁਤ ਔਖਾ ਹੈ, ਕਿ ਉਹ ਸਾਡਾ ਸੁਭਾਅ ਹੀ ਐਸਾ ਬਣ ਗਿਆ ਹੈ, ਸਾਡੇ ਕੋਲੋਂ ਸੱਚ ਬੋਲਿਆ ਨਹੀਂ ਜਾਣਾ। ਸਾਡੇ ਕੋਲ ਤਾਂ ਸੱਚ ਸੁਣਨਾ ਹੀ ਬੜਾ ਔਖਾ ਹੈ, ਕਹਿੰਦੇ ਸੱਚ ਸੁਣਨਾ ਬਹੁਤ ਔਖਾ ਹੈ। ਜਿਨ੍ਹਾਂ ਦਾ ਸੁਭਾਅ ਵਿੱਚ ਕੂੜ ਵਸਿਆ ਹੋਵੇ ਉਹਨੂੰ ਸੱਚ ਕੜਵਾ ਲੱਗਦਾ, ਸੱਚ ਕੌੜਾ ਲੱਗਦਾ। ਕਹਿੰਦੇ ਵਰਤ ਰੱਖ ਕੇ ਦੇਖ ਤਾਂ ਸਹੀ, ਤੂੰ ਬਾਕੀ ਵਰਤ ਰੱਖਦਾ ਪਰ ਇਸ ਵਰਤ ਨੂੰ ਕਦੇ ਸੋਚਿਆ ਕਿ ਮੈਂ ਅੱਜ ਤੂੰ ਅੰਨ ਛੱਡਣ ਦਾ ਵਰਤ ਤਾਂ ਰੱਖ ਲੈਂਦਾ ਪਰ ਕਦੇ ਕੂੜ ਦੇ ਤਿਆਗ ਲਈ ਵੀ ਵਰਤ ਰੱਖ? ਪਿੱਤਰ ਬਾਣੀ ਵਿੱਚ ਕਿਹਾ, ਛੋੜੈ ਅੰਨ ਕਰੈ ਪਖੰਡ, ਨਾ ਉਹ ਸੁਹਾਗਣ ਨਾ ਉਹ ਰਣ। ਪਰ ਕਹਿੰਦੇ ਕਦੇ ਕੂੜ ਦੇ ਤਿਆਗ ਲਈ ਵਰਤ ਰੱਖ, ਵਰਤ ਰੱਖ ਕਹਿੰਦੇ ਪਿੱਤਰ ਬਾਣੀ ਵਿੱਚ, ਤੈਨੂੰ ਕਦੇ ਸੰਤੋਖ ਆ ਹੀ ਨਹੀਂ ਸਕਦਾ। ਕੂੜਾ ਤਾਂ ਤ੍ਰਿਸ਼ਨਾਲੂ ਹੈ, ਉਹ ਸੰਤੋਖੀ ਹੋ ਹੀ ਨਹੀਂ ਸਕਦਾ। ਜਿਸ ਦੇ ਅੰਦਰ ਕੂੜ ਦਾ ਨਿਉ ਹੈ ਉਸਦੇ ਅੰਦਰ ਤਾਂ ਹਿੰਸਾ ਹੈ, ਹੇਤ ਹੈ, ਲੋਭ ਹੈ, ਕੋਪ ਹੈ, ਇਹ ਚਾਰ ਅੱਗ ਦੀਆਂ ਭਿਅੰਕਰ ਨਦੀਆਂ ਹਨ। ਤ੍ਰਿਸ਼ਨਾ ਕਰਕੇ ਆ ਸਾਰਾ ਸੰਸਾਰ ਹਿੰਸਾ ਵਿੱਚ ਹੈ, ਮੋਹ ਕਰਕੇ ਸੰਸਾਰ ਹਿੰਸਾ ਵਿੱਚ ਹੈ, ਲੋਭ ਕਰਕੇ ਸੰਸਾਰ ਹਿੰਸਾ ਵਿੱਚ ਹੈ, ਕੋਪ ਕ੍ਰੋਧ ਕਰਕੇ ਸੰਸਾਰ ਹਿੰਸਾ ਵਿੱਚ ਹੈ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਅੱਜ ਸੰਸਾਰ ਭੜਕਿਆ ਹੋਇਆ। ਔਰ ਨਫ਼ਰਤ ਕਿਉਂ ਹੈ, ਦੁਬਦਾ ਕਿਉਂ ਹੈ? ਕਿਉਂਕਿ ਕੂੜ ਦੇ ਨਿਹੋਂ ਕਰਕੇ ਅੰਦਰ ਤ੍ਰਿਸ਼ਨਾਲੂ ਹੈ, ਅੰਦਰ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਹੈ। ਸੰਤੋਖ ਕਿੱਥੇ ਹੈ? ਸੱਚ ਤੋਂ ਬਿਨਾਂ ਸੰਤੋਖ ਨਹੀਂ। ਕਹਿੰਦੇ ਜੇ ਕੂੜ ਦੇ ਤਿਆਗ ਲਈ ਤੂੰ ਸੱਚ ਨੂੰ ਪ੍ਰਾਪਤ ਕਰਨ ਲਈ ਵਰਤ ਰੱਖ ਲਵੇਂ, ਤੂੰ ਸਮਝ ਲਏਗਾ ਕਿ ਤੇਰਾ ਸੰਤੋਖ ਰੂਪੀ ਤੀਰ ਤੇ ਇਸ਼ਨਾਨ ਹੋ ਗਿਆ। ਸੰਤੋਖ ਦਾ ਸਰੂਪ ਕੀ ਹੈ ਇਹ ਵਿਚਾਰਨਾ ਪਏਗਾ। ਸੰਤੋਖ ਕਿਸ ਨੂੰ ਕਹਿੰਦੇ ਨੇ? ਮੈਂ ਪਰਮਾਤਮਾ ਦੇ ਕੋਲੋਂ ਇੱਕ ਸ਼ੇਰ ਮੰਗਿਆ, ਮੈਨੂੰ ਇੱਕ ਸ਼ਤਾਂਕ ਮਿਲ ਗਿਆ,
ਮੈਂ ਇੱਕ ਸ਼ਟਾਂਕ ਦਾ ਸ਼ੁਕਰਾਨਾ ਕਰਾਂ ਤੇ 15 ਸ਼ਟਾਂਕਾਂ ਨਾ ਮਿਲਣ ਦਾ ਰੋਸ ਨਾ ਕਰਾਂ, ਫਿਰ ਸੰਤੋਖੀ ਹਾਂ। ਆਖੋ ਵਾਹਿਗੁਰੂ, ਜੋ ਪਰਮਾਤਮਾ ਕੋਲ ਮਿਲ ਗਿਆ ਉਸ ਦਾ ਸ਼ੁਕਰਾਨਾ ਕਰਾਂ, ਜਿਹੜਾ ਪਰਮਾਤਮਾ ਤੋਂ ਨਹੀਂ ਮਿਲਿਆ ਉਸ ਦਾ ਰੋਸ ਨਾ ਕਰਾਂ। ਤੇ ਮੈਂ ਕਹਾਂ ਮੇਰਾ ਤਾਂ ਭਾਂਡਾ ਛੋਟਾ ਸੀ, ਤੁਸੀਂ ਭਰ ਦਿੱਤਾ। ਆਖੋ ਵਾਹਿਗੁਰੂ, ਫਿਰ ਤਾਂ ਸੰਤੋਖੀ ਹਾਂ। ਜੇ ਮੈਂ ਲੈ ਵੀ ਲੈਂਦਾ, ਜਿਹੜਾ ਨਹੀਂ ਮਿਲਿਆ ਉਸ ਦਾ ਰੋਸ ਵੀ ਕਰੀ ਜਾਂਦਾ। ਤੇ ਸਾਹਿਬ ਨੇ ਐਸੇ ਬੰਦੇ ਨੂੰ ਇੱਕ ਗੱਲ ਕਹੀ, ਦੇਂਦੇ ਥਾਵੋਂ ਦਿੱਤਾ ਚੰਗਾ ਮਨਮੁਖ ਐਸਾ ਜਾਣੀਏ। ਮਨਮੁਖ ਕਿਸ ਨੂੰ ਪਛਾਣੀਏ? ਜਿਹੜਾ ਦੇਂਦੇ ਨਾਲੋਂ ਦਿੱਤੇ ਨੂੰ ਚੰਗਾ ਸਮਝੇ, ਦਾਤੇ ਨਾਲੋਂ ਦਾਤੇ ਦੀਆਂ ਵਸਤੂਆਂ ਨੂੰ ਚੰਗਾ ਸਮਝੇ, ਦਾਤੇ ਨੂੰ ਨਹੀਂ। ਜਿਹੜਾ ਦਾਤਾ ਨੂੰ ਪਿਆਰ ਕਰੇ ਦਾਤੇ ਨੂੰ ਨਹੀਂ, ਉਹ ਮਨਮੁਖ ਹੈ। ਕਹਿੰਦੇ ਸੰਤੋਖ ਤੀਰਥ ਗਿਆਨ ਧਿਆਨ ਇਸ਼ਨਾਨ ਐਸਾ। ਕਹਿੰਦੇ ਸੰਸਾਰ ਦੇ ਲੋਕੀ ਪੁਜਾਰੀ ਹਨ, ਪੂਜਾ ਕਰਦੇ ਹਨ, ਅਨੇਕ ਪ੍ਰਕਾਰ ਦੇ ਆਪਣੇ ਆਪਣੇ ਇਸ਼ਟਾਂ ਦੀ, ਪਰ ਜਿਸ ਦੇ ਅੰਦਰ ਸੱਚ ਵਸ ਗਿਆ ਉਸ ਦੀ ਪੂਜਾ ਹੈ ਦਇਆ। ਦਇਆ ਦੇਵਤਾ ਉਸ ਲਈ ਦੇਵਤਾ ਹੈ ਦਇਆ। ਆਖੋ ਵਾਹਿਗੁਰੂ, ਮੈਂ ਬੇਨਤੀ ਕਰਾਂ, ਜੇ ਸਾਡੇ ਜੀਵਨ ਵਿੱਚ ਦਇਆ ਨਹੀਂ ਨਾ ਆਈ ਤਾਂ ਅਸੀਂ ਧਰਮੀ ਵੀ ਨਹੀਂ। ਜੇ ਧਰਮ ਵਿੱਚ ਦਇਆ ਨਹੀਂ ਤੇ ਧਰਮ ਨਹੀਂ। ਬੋਲੇ ਸੀ ਭਗਤ ਤੁਲਸੀ ਦਾਸ ਵੀ, ਦਇਆ ਧਰਮ ਕਾ ਮੂਲ ਹੈ। ਆਖੋ ਵਾਹਿਗੁਰੂ, ਸਾਹਿਬ ਸੱਚੇ ਪਾਤਸ਼ਾਹ ਜਪਜੀ ਸਾਹਿਬ ਚ ਕਹਿੰਦੇ ਨੇ, ਤੌਲ ਧਰਮ ਦਇਆ ਕਾ ਪੂਤ, ਦਇਆ ਦੇਵਤਾ ਖਿਮਾ ਜਪ ਮਾਲੀ ਤੇ ਮਾਨਸ ਪ੍ਰਦਾਨ। ਜੇ ਤੂੰ ਅਨੇਕਾਂ ਯਤਨਾਂ ਕਰਨ ਦੇ ਬਾਵਜੂਦ ਵੀ ਤੇਰਾ ਕਿਸੇ ਤੇ ਮਨ ਨਹੀਂ ਦਰਵਿਆ, ਤੂੰ ਪਰਮਾਤਮਾ ਦੀ ਪ੍ਰਾਪਤੀ ਤੇ ਇੱਕ ਪਾਸੇ ਰਹੀ, ਪਰਮਾਤਮਾ ਦੀ ਪ੍ਰਾਪਤੀ ਦੇ ਰਸਤੇ ਤੇ ਵੀ ਨਹੀਂ ਤੁਰਿਆ। ਅਨੇਕ ਯਤਨ ਕਰ ਆਤਮ ਨਹੀਂ ਦਰਵੈ, ਹਰ ਦਰ ਗੈ ਕੋ ਕੈਸੇ ਗਵੈ। ਜੇ ਅੰਦਰ ਦਇਆ ਨਹੀਂ ਤਾਂ ਫੇਰ ਖਿਮਾ ਕਿੱਥੇ ਹੈ? ਆਖੋ ਵਾਹਿਗੁਰੂ, ਜਦੋਂ ਪਿੱਤਰ ਬਾਣੀ ਦੇ ਦਰਸ਼ਨ ਕੀਤੇ, ਮੈਂ ਸਚਿਆਰ ਦੇ ਜੀਵਨ ਨੂੰ ਵੇਖਿਆ, ਤਿਉਂ ਲੱਗਿਆ ਮੇਰੇ ਸਤਿਗੁਰ ਕਹਿੰਦੇ ਨੇ ਸਭ ਤੋਂ ਚੰਗੀ ਕਰਨੀ ਕਿਹੜੀ ਹੈ? ਆਖੋ ਵਾਹਿਗੁਰੂ, ਕਹਿੰਦੇ ਸਤ ਸੰਤੋਖ ਦਇਆ ਕਮਾਵੈ ਇਹ ਕਰਨੀ ਸਾਥ, ਸਾਰਿਆਂ ਕਰਨੀਆਂ ਚੋਂ ਵੱਡੀ ਕਰਨੀ ਹੈ ਸਤ ਸੰਤੋਖ ਤੇ ਦਇਆ ਨੂੰ ਕਮਾਉਣ। ਜੇ ਸਾਡੇ ਵਿੱਚ ਦਇਆ ਨਹੀਂ, ਹੋਰ ਵਰਤ ਰੱਖ ਵੀ ਲਏ ਪਰ ਕੂੜ ਨੂੰ ਨਹੀਂ ਤਿਆਗਿਆ। ਆਖੋ ਵਾਹਿਗੁਰੂ, ਗੁਰੂ ਰੂਪ ਸ਼ੀਸ਼ਾ ਸਚਿਆਰ ਦਾ ਜੀਵਨ ਦੱਸਦਾ ਹੋਇਆ ਉਹ ਕਹਿੰਦਾ, ਸਚਿਆਰ ਸਿਰਫ ਦਇਆ ਦੀਆਂ ਗੱਲਾਂ ਹੀ ਨਹੀਂ ਸੁਣਾਉਂਦਾ, ਸਿਰਫ ਦਇਆ ਦੇ ਲੈਕਚਰ ਹੀ ਨਹੀਂ ਕਰਦਾ। ਆਖੋ ਵਾਹਿਗੁਰੂ, ਦਇਆ ਨੂੰ ਕਮਾਉਂਦਾ ਵੀ ਹੈ। ਦੇਖੋ ਗੱਲਾਂ ਤਾਂ ਦਇਆ ਦੀਆਂ ਮੈਂ ਵੀ ਬਹੁਤ ਸੁਣਾ ਲਾਂਗਾ, ਪਰ ਵੇਖਿਆ ਤਾਂ ਜਾਏਗਾ ਕਿ ਮੇਰੀ ਦਇਆ ਕਮਾਈ ਕਿੰਨੀ ਹੈ। ਆਖੋ ਵਾਹਿਗੁਰੂ, ਦਇਆ ਨੂੰ ਕਮਾਉਣਾ ਵੀ ਹੈ। ਮੈਂ ਬੇਨਤੀ ਕਰਾਂ, ਧਰਮੀ ਕਹਿਲਾਉਣ ਦੇ ਨਾਲ ਕੋਈ ਧਰਮੀ ਨਹੀਂ ਹੁੰਦਾ, ਧਰਮੀ ਬਣਨ ਦੇ ਨਾਲ ਧਰਮੀ ਹੁੰਦਾ। ਸਿੱਖ ਕਹਿਲਾਉਣ ਦੇ ਨਾਲ ਕੋਈ ਸਿੱਖ ਨਹੀਂ, ਸਿੱਖ ਬਣਨ ਦੇ ਨਾਲ ਕੋਈ ਸਿੱਖ ਹੋ ਸਕਦਾ। ਸਤਸੰਗੀ ਕਹਿਲਾਉਣ ਦੇ ਨਾਲ ਕੋਈ ਸਿੱਖ ਸਤਸੰਗੀ ਨਹੀਂ, ਸਤਸੰਗੀ ਬਣਨ ਦੇ ਨਾਲ ਕੋਈ ਸਤਸੰਗੀ ਹੋ ਸਕਦਾ। ਤੇ ਦਇਆ ਦੀਆਂ ਗੱਲਾਂ ਕਰਨ ਵੱਲ ਕੋਈ ਦਇਆਵਾਨ ਨਹੀਂ ਹੋ ਸਕਦਾ, ਆਪਣੇ ਆਪ ਨੂੰ ਕਹਿਲਾਉਣ ਦੇ ਨਾਲ ਕੋਈ ਦਇਆਵਾਨ ਨਹੀਂ ਹੋ ਸਕਦਾ, ਦਇਆ ਨੂੰ ਕਮਾਉਣ ਦੇ ਨਾਲ ਹੀ ਕੋਈ ਦਇਆਵਾਨ ਹੋ ਸਕਦਾ। ਆਖੋ ਵਾਹਿਗੁਰੂ, ਗੁਰੂ ਸਚਿਆਰ ਸਿਰਫ ਦਇਆ ਦੀਆਂ ਗੱਲਾਂ ਸੁਣਾਉਂਦਾ ਨਹੀਂ, ਉਹ ਤਾਂ ਐਸਾ ਹੈ ਗੁਰੂ ਜਿਸਨੇ ਦਇਆ ਕਮਾਈ ਹੈ, ਜਿਸਨੇ ਪਹਿਲੇ ਜਾਮੇ ਵਿੱਚ ਵੀ ਗੱਲ ਕਹੀ ਸੀ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ। ਆਖੋ ਵਾਹਿਗੁਰੂ, ਦੇਖ ਇਹ ਪਾਂਦੇ ਉਹ ਮੈਨੂੰ ਦਇਆ ਕਪਾਹ ਵਾਲਾ, ਜੇ ਤੇਰੇ ਕੋਲ ਹੈ ਜਨੇਊ ਮੈਨੂੰ ਪਾ ਦੇ। ਜੇ ਪਹਿਲੇ ਜਾਮੇ ਵਿੱਚ ਸਚਿਆਰ ਨੇ ਜ਼ਬਰਦਸਤੀ ਜਨੇਊ ਨੂੰ ਪਹਿਨਿਆ ਨਹੀਂ, ਪਹਿਨਾਉਣ ਨਹੀਂ ਦਿੱਤਾ, ਤੇ ਨਾਵੇਂ ਜਾਮੇ ਵਿੱਚ ਜ਼ਬਰਦਸਤੀ ਜਨੇਊ ਉਤਾਰਨ ਵੀ ਨਹੀਂ ਦਿੱਤਾ। ਆਖੋ ਵਾਹਿਗੁਰੂ, ਕਿਉਂਕਿ ਸੱਚ ਤੇ ਪਹਿਰੇ ਦੇਣ ਵਾਲਾ ਉਸਨੇ ਸੱਚ ਤੇ ਪਹਿਰਾ ਦੇਣਾ। ਆਖੋ ਵਾਹਿਗੁਰੂ,
ਸਚਿਆਰ ਨਿਵੇਸ਼ਾਂ ਸੱਚ ਤੇ ਪਹਿਰਾ ਦੇਣਾ, ਆਪਣਾ ਬਲੀਦਾਨ ਤਾਂ ਦੇ ਦੇਵੇਗਾ, ਲੇਕਿਨ ਦਇਆ ਵੰਡਦਾ, ਨਫ਼ਰਤ ਨਹੀਂ। ਆਖੋ ਵਾਹਿਗੁਰੂ, ਸਾਰਿਆਂ ਨਾਲ ਪਿਆਰ ਵੰਡਦਾ, ਸਾਰਿਆਂ ਵਿੱਚ ਪਰਮਾਤਮਾ ਦੀ ਜੋਤ ਦਰਸਾਉਂਦਾ। ਮੱਝ ਕਾਲੇ ਰੰਗ ਦੀ ਹੋ ਸਕਦੀ ਹੈ, ਗਊ ਭੂਰੇ ਰੰਗ ਦੀ ਹੋ ਸਕਦੀ ਹੈ, ਪਰ ਪਿਆਰਿਓ ਦੁੱਧ ਦਾ ਰੰਗ ਤਾਂ ਦੋਨਾਂ ਵਿੱਚ ਸਫੈਦ ਹੀ ਹੋਏਗਾ। ਕਾਲੀ ਮੱਝ ਨੇ ਕਾਲਾ ਦੁੱਧ ਨਹੀਂ ਦੇਣਾ, ਪੂਰੀ ਗਊ ਨੇ ਪੂਰਾ ਦੁੱਧ ਨਹੀਂ ਦੇਣਾ। ਪਰਮਾਤਮਾ ਦੀ ਜੋਤ ਵੀ ਸਾਰਿਆਂ ਵਿੱਚ ਇੱਕੋ ਜਿਹੀ ਹੈ। ਆਖੋ ਵਾਹਿਗੁਰੂ, ਅੰਤਰ ਨਹੀਂ ਹੈ, ਘੱਟ ਘੱਟ ਮੈਂ ਹਰ ਜੂ ਬਸੈ। ਜੇ ਪਰਮਾਤਮਾ ਦੀ ਜੋਤ ਸਾਰਿਆਂ ਵਿੱਚ ਇੱਕੋ ਜਿਹੀ ਹੈ ਤਾਂ ਸਚਿਆਰ ਪਰਮਾਤਮਾ ਦੀ ਜੋਤ ਨੂੰ ਸਾਰਿਆਂ ਵਿੱਚ ਇੱਕੋ ਜਿਹਾ ਵੇਖਦਾ ਹੋਇਆ ਸਾਰਿਆਂ ਨਾਲ ਪਿਆਰ ਕਰਦਾ ਹੈ। ਆਖੋ ਵਾਹਿਗੁਰੂ, ਕੁਰਾਹੇ ਪਿਆ ਹੋਇਆਂ ਨੂੰ ਰਾਹੇ ਪਾਉਣਾ ਸਚਿਆਰ ਦਾ ਕੰਮ ਹੈ, ਅੰਧਕਾਰ ਵਿੱਚ ਫਸਿਆ ਹੋਇਆਂ ਨੂੰ ਅੰਧਕਾਰ ਤੋਂ ਮੁਕਤ ਕਰਾਉਣਾ ਸਚਿਆਰ ਦਾ ਕੰਮ ਹੈ, ਦੂਸਰਿਆਂ ਦੇ ਦੁੱਖ ਆਪਣੀ ਝੋਲੀ ਵਿੱਚ ਪਵਾ ਕੇ ਦੂਸਰਿਆਂ ਨੂੰ ਸੁੱਖ ਵਰਸਾਉਣੇ ਸਚਿਆਰ ਦਾ ਕੰਮ ਹੈ। ਆਖੋ ਵਾਹਿਗੁਰੂ, ਕਿਉਂਕਿ ਸੱਚ ਹਕੀਕਤ ਹੈ, ਕੂੜ ਮੁਲੰਮਾ ਹੈ, ਸੱਚ ਹਕੀਕਤ ਹੈ, ਕੂੜ ਮੁਲੰਮਾ ਹੈ। ਜੇ ਸੱਚ ਹਕੀਕਤ ਹੈ ਤੇ ਸਚਿਆਰ ਮਜਬੂਰੀਆਂ ਅੱਗੇ ਝੁਕਦਾ ਨਹੀਂ। ਆਖੋ ਵਾਹਿਗੁਰੂ, ਲੇਕਿਨ ਮਜਬੂਰੀਆਂ ਨਾਲ ਜੂਝਦਾ। ਸਚਿਆਰ ਦੁੱਖ ਅੱਗੇ ਸਮਰਪਣ ਨਹੀਂ ਕਰਦਾ, ਲੇਕਿਨ ਦੁੱਖ ਲਈ ਜੂਝਦਾ। ਸਚਿਆਰ ਮਜ਼ਲੂਮਾਂ ਦਾ ਸਹਾਰਾ ਬਣਦਾ ਤੇ ਬੋਲਦਾ। ਗੁਰੂ ਸਚਿਆਰ ਬੋਲਦਾ, ਜੇ ਤੇਰੇ ਕੋਲ ਧਨ ਹੈ ਤੇ ਜਿਨ੍ਹਾਂ ਕੋਲ ਨਹੀਂ ਨਿਰਧਨ ਨੂੰ ਵੰਡ ਦੇ, ਜੇ ਤੇਰੇ ਕੋਲ ਵਿਦਿਆ ਹੈ ਅਨਪੜ੍ਹਾਂ ਨੂੰ ਵੰਡ ਦੇ, ਜੇ ਤੇਰੇ ਕੋਲ ਚਾਨਣ ਹੈ ਹਨੇਰੇ ਵਾਲਿਆਂ ਨੂੰ ਵੰਡ ਦੇ, ਜੇ ਤੇਰੇ ਕੋਲ ਸੁੱਖ ਹਨ ਦੁਖੀਆਂ ਨੂੰ ਵੰਡ ਦੇ, ਜੇ ਤੇਰੇ ਕੋਲ ਦਇਆ ਹੈ ਨਫ਼ਰਤ ਵਿੱਚ ਵੰਡ ਦੇ ਨਫ਼ਰਤ ਵਾਲਿਆਂ ਨੂੰ ਵੰਡ ਦੇ, ਜੇ ਤੇਰੇ ਕੋਲ ਸਹਾਰਾ ਹੈ ਬੇਸਹਾਰਿਆਂ ਨੂੰ ਵੰਡ ਦੇ। ਲੇਕਿਨ ਵੰਡਣ ਲੱਗਿਆਂ ਇਹ ਖਿਆਲ ਕਰੀਂ, ਆਪਣੇ ਤੋਂ ਵੱਡੇ ਨੂੰ ਦੇਈਂ ਤੇ ਸਤਿਕਾਰ ਕਰਕੇ

ਇੱਥੇ ਨਾਤਾ ਹੈ ਮਾਇਆ ਦਾ ਹੱਕ, ਧਰਮ ਦਾ ਹੱਕ, ਸੇਵਾ ਦਾ ਹੱਕ। ਕੋਈ ਖੋਜ ਕਰੇ ਹੋਰ ਵੀ ਲੱਭ ਲਏਗਾ ਕਿ ਤਿੰਨ ਚਾਰ ਮਿੰਟ ਮਾਇਆ ਦੇ ਹੱਕ ਤੇ ਲਾਏ ਨੇ ਗੁਰੂ ਪਿਆਰੇ, ਕਿਸੇ ਦਾ ਮਾਇਆ ਦਾ ਹੱਕ ਸਾਡੇ ਵੱਲ ਨਾ ਆ ਜਾਏ। ਇਹ ਵੀ ਨਿਰਧਨ ਨੂੰ ਪਾਲਣਾ। ਮੈਨੂੰ ਯਾਦ ਹੈ ਦੀਵਾਲੀ ਸੀ, ਤਿੰਨ ਕੁ ਦਿਨ ਬਾਅਦ ਅਸੀਂ ਦਿੱਲੀ ਜਾ ਰਹੇ ਸੀ ਪ੍ਰੋਗਰਾਮ ਸਾਰਾ। ਸਾਡਾ ਇੱਕ ਸਾਥੀ ਮਨਿਆਰੀ ਦਾ ਕੰਮ ਮੈਨੂੰ ਕਹਿਣ ਲੱਗਾ ਵੀ 15-20 ਰੁਕੇ ਮੇਰੀ ਜੇਬ ਚ ਪਏ ਨੇ। ਦੀਵਾਲੀ ਨੂੰ ਹੱਟੀ ਤੇ ਰਸ਼ ਬੜਾ ਸੀ, ਜਿਨ੍ਹਾਂ ਕੋਲੋਂ ਮਾਲ ਬਾਜ਼ਾਰੋਂ ਆਉਂਦਾ ਰਿਹਾ ਰੁਕੇ ਸੋਧੇ ਨਹੀਂ ਗਏ। ਤੇ ਕਹਿੰਦਾ ਮੈਂ ਗੱਡੀ ਟ੍ਰੇਨ ਤੇ ਜਾ ਰਹੇ ਸੀ, ਕਹਿੰਦੇ ਉਤਲੀ ਸੀਟ ਤੇ ਜਾ ਕੇ ਰੁਕੇ ਸੋਧ ਲਾ। ਮੈਂ ਕਿਹਾ ਸੋਧ ਲਾ, ਚਲੋ ਦੀਵਾਲੀ ਚ ਰਸ਼ ਬੜਾ, ਟਾਈਮ ਨੀ ਲੱਗ। 5 ਕੁ ਮਿੰਟ ਬਾਅਦ ਨਾ ਉੱਤੋਂ ਆਵਾਜ਼ ਆਈ, ਖੱਟਿਆ 2000 ਕਹਿੰਦੇ ਨਾ। ਮੈਂ ਥੱਲੋਂ ਪੁੱਛਿਆ, ਮੈਂ ਕਿਹਾ ਕਾਹਦਾ ਖੱਟਿਆ? ਕਹਿੰਦਾ ਜਿਨ੍ਹਾਂ ਕੋਲੋਂ ਸੌਦਾ ਲਿਆਂਦਾ ਦੀਵਾਲੀ ਦੇ ਦਿਨਾਂ ਚ, ਸੌਦਾ ਲਿਆ ਹੀ ਗਏ, ਲਿਆ ਹੀ ਗਏ, ਬਾਅਦ ਚ ਰੁਕੇ ਸੌਦ ਲਾਂਗੇ। ਕਹਿੰਦੇ ਇੱਕ ਜਗ੍ਹਾ ਜੋੜ ਚ 2000 ਵੱਧ ਲਾ ਗਿਆ, ਵੀ ਹੁਣ ਜਦੋਂ ਅੰਮ੍ਰਿਤਸਰ ਜਾਵਾਂਗਾ ਤੇ ਉਹਨੂੰ ਰੁਕਾ ਵਹਾ ਕੇ 2000 ਲਵਾਂਗਾ, ਵੀ ਤੇਰੇ ਕੋਲ ਵੱਧ ਲੱਗ ਗਿਆ ਜੋੜ ਚ ਖੱਟਿਆ ਧਿਆਨ ਦੇ। ਅੱਧੇ ਕੁ ਘੰਟੇ ਬਾਅਦ ਥੱਲੇ ਉਤਰਿਆ ਤੇ ਮੈਂ

ਮੈਂ ਕਿਹਾ, ਮੈਂ ਕਿਹਾ 2000 ਖੱਟਿਆ, ਚਾਹ ਪਾਣੀ ਪਿਆ ਗੱਡੀ, ਪਾਰਟੀ ਕਰਾ, ਖੱਟਿਆ 2000। ਬੜਾ ਭੋਲੇ ਪਾ ਕਹਿੰਦਾ, ਕਹਿੰਦਾ 2000 ਨੀ ਖੱਟਿਆ, 800 ਖੱਟਿਆ। 800 ਕਿਵੇਂ? ਕਹਿੰਦਾ ਇੱਕ ਜਗ੍ਹਾ ਤੇ 1200 ਨੇ ਘੱਟ ਵੀ ਲਾਇਆ, ਉਹ ਉਹਨੂੰ ਦੇਣੇ ਨੇ, ਧਿਆਨ ਦੇਣਾ। ਮੈਨੂੰ ਬੜੀ ਖੁਸ਼ੀ ਹੋਈ, ਮੈਂ ਕਿਹਾ ਸ਼ੁਕਰ ਹੈ ਮੇਰੇ ਵਾਜੇ ਵਜਾਉਣ ਵਾਲਾ ਨਹੀਂ ਮਿਲਿਆ। ਹੈਂਜੀ, ਨਹੀਂ ਤੇ ਆਮ ਸੁਭਾਅ ਹੁੰਦਾ ਜੇ ਸੰਗਤ ਨਾ ਕੀਤੀ ਹੋਵੇ, ਵੀ ਕਿਸੇ ਦੁਕਾਨਦਾਰ ਕੋਲ ਸੌਦੇ ਆ ਗਏ, ਜਿੱਥੇ ਵੱਧ ਲੱਗ ਗਏ ਉਹ ਤੇ ਲੈਣੇ ਆ, ਉਹ ਵੱਧ ਲਾਏ ਆ, ਜਿੱਥੇ ਕਿਤੇ ਜੋੜ ਚ ਘੱਟ ਲਾ ਕੇ ਕਹਿੰਦੇ ਰੁੱਕਾ ਪੜੋ, ਗੱਜ ਗਿਆ ਕੋ ਸਤਨਾਮ, ਇਹਨੂੰ ਜਲਦੀ ਪੜੋ, ਕੋਈ ਵੇਖ ਨਾ ਲਵੇ। ਉਹਦੇ ਕੋਲ ਇਹਦੀ ਨਕਲ ਵੀ ਕਿਤੇ ਉਹ ਝਾਤੀ ਨਾ ਪਾਰ ਲੈ, ਕਿਉਂ ਇਹਦੇ ਚ ਗਲਤੀ ਨਾ ਘੱਟ ਲਾ ਗਿਆ। ਆ ਸਿੱਖੀ ਜੇ ਬੜੀ ਖੁਸ਼ੀ ਹੋਈ, ਮਹਾਰਾਜ ਦੇ ਅੱਗੇ ਬੜੇ ਸ਼ੁਕਰਾਨੇ ਨਿਕਲੇ। ਮੈਂ ਕਿਹਾ ਸ਼ੁਕਰ ਏ ਬਾਬਾ, ਸ਼ੁਕਰ ਏ। ਉਹ ਵਾਜਾ ਤਾਂ ਕੋਈ ਸਿੱਖ ਲੇ, ਵਾਜੇ ਦਾ ਕੀ? ਗੱਲ ਤੇ ਇਹ ਵੀ ਜੋ ਬੋਲਿਆ ਜਾ ਰਿਹਾ ਉਹ 10-20 ਪੈਸੇ 40 ਪੈਸੇ ਮੇਰੇ ਜੀਵਨ ਚ ਵੀ ਆ ਗਏ। ਕੀ ਹੋਇਆ ਜਦੋਂ ਉਹਨੇ ਕਿਹਾ ਨਾ 1200 ਇੱਕ ਜਗ੍ਹਾ ਉਹਨੇ ਘੱਟ ਲਾਇਆ, ਇਹ ਦੇਣਾ ਹੀ ਹੈ। ਸ਼ਾਬਾਸ਼, ਹੁਣ ਚਾਹੇ ਦੱਸੋ ਮੈਨੂੰ ਸਾਰੇ 1200 ਵਾਲਾ ਰੁੱਕਾ ਪਾੜ ਦੇਵੇ ਤੇ 2000 ਵਾਲੇ ਜਾ ਕੇ ਮੰਗ ਲਵੇ ਤੇ ਲੈ ਸਕਦਾ ਨਾ? ਪਰ ਨਹੀਂ, ਉਹਨੂੰ ਪਤਾ ਕਿ ਜਿਹੜਾ ਇਸ ਢੰਗ ਨਾਲ 1200 ਮੇਰੀ ਦੁਕਾਨ ਚ ਆ ਜਾਣਾ, ਇਹ 1200 10000 ਬਣ ਕੇ ਨਿਕਲਣਾ। ਹੱਕ ਸਤਨਾਮ, ਪਰ ਇਹ ਨਹੀਂ ਕਿ ਘੁੰਡੀ ਹੈ। ਜਿਹਨੂੰ ਪਤਾ ਮੇਰੇ ਸਿਰ ਤੇ ਕੋਈ ਡੰਡਾ ਹੈਗਾ, ਕੋਈ ਹੈ ਮਾਲਕ ਮੇਰੇ ਉੱਤੇ, ਕੋਈ ਹੈ ਉਹਦਾ ਭੈ, ਉਹ ਤੇ ਮਰਿਆਦਾ ਚ ਚੱਲੇਗਾ। ਜਿਹਨੂੰ ਭੈ ਹੀ ਕੋਈ ਨਹੀਂ ਤੇ ਫਿਰ ਉਹਦਾ ਕਿਆ ਚੱਲੇ। ਇਹ ਪਹਿਲਾ ਜੇ ਮਾਇਆ ਦਾ ਹੱਕ, ਹੁਣ ਚੱਲਾਂਗੇ ਧਰਮ ਦੇ ਹੱਕ ਤੇ। ਗੁਰੂ ਚਲਾਵੇ ਚੱਲਾਂਗੇ ਵੀ ਹੋਮੇ ਹੀ ਨੇ। ਧਰਮ ਦਾ ਹੱਕ ਕੀ ਹੁੰਦਾ ਇੱਕ ਵਾਰੀ ਪੜ੍ਹ ਲਓ ਪਿਆਰਿਓ ਸਾਰੇ। ਇਹ ਤੀਜਾ ਨਿਰਧਨ ਨੂੰ ਪਾਲਣਾ, ਜੇ ਕਿਸੇ ਦਾ ਸਿੱਖ ਹੱਕ ਨਾ ਮਾਰੇ। ਬੀਬੀਓ ਤੁਸੀਂ ਵੀ ਧਿਆਨ ਦੇਣਾ, ਕਈ ਵਾਰੀ ਕੱਪੜਾ ਬਾਜ਼ਾਰੋਂ ਲੈਣ ਜਾਂਦੀਆਂ, ਸਬਜ਼ੀ ਲੈਣ ਜਾਂਦੀਆਂ ਕੋਈ ਸਮਾਨ, ਤੇ ਕਈ ਵਾਰੀ ਇੰਨਾ ਰਸ਼ ਹੁੰਦਾ ਕਿ ਇੰਨਾ ਰਸ਼ ਕਿ ਅਗਲਾ ਇੱਕ ਅੱਧੀ ਆਈਟਮ ਦੇ ਪੈਸੇ ਲਾਣੇ ਭੁੱਲ ਜਾਂਦਾ। ਅਗਲੇ ਦਿਨ ਆਪ ਜਾਇਆ ਕਰੋ ਦੇਣ, ਜਦੋਂ ਪੈਸੇ ਦਿਓਗੇ ਨਾ, ਇਹਦੇ ਪੈਸੇ ਤੂੰ ਭੁੱਲ ਗਿਆ ਲਾਣੇ, ਉਹ ਤੱਕੇਗਾ ਤੁਹਾਡੇ ਵੱਲ ਤੇ ਤੁਹਾਡਾ ਸ਼ੁਕਰਾਨਾ ਬਾਅਦ ਚ ਕਰੇਗਾ, ਪਹਿਲੇ ਤੁਹਾਡੇ ਪਿਤਾ ਦਾ ਕਰੇਗਾ ਕਿ ਜਿੰਨੇ ਤੁਹਾਨੂੰ ਉਪਦੇਸ਼ ਦਿੱਤਾ ਕਲਗੀਆਂ ਵਾਲੇ ਨੇ ਕਿ ਕਿਸੇ ਦਾ ਹੱਕ ਆ ਜੇ, ਸਿੱਖ ਨੇ ਮੋੜਨ ਜਾਣਾ। ਤੁਹਾਡੇ ਮਾਲਕ ਨੂੰ ਬਾਬਾ ਆਨੰਦ ਸਿੰਘ ਜੀ ਦਾ ਬਚਨ ਹੈ, ਸਿੱਖ ਦੇ ਅੰਦਰੋਂ ਹੀ ਗੁਰੂ ਦੀ ਖੁਸ਼ਬੂ ਆਉਂਦੀ ਹੈ, ਸਿੱਖ ਦੇ ਅੰਦਰੋਂ ਹੀ ਦੂਸਰੀ ਚੀਜ਼। ਸਿੱਖ ਸਹੀ ਗੁਣਾਂ ਵਾਲਾ ਹੋਵੇ, ਗੁਰੂ ਦੀ ਸਿਫਤ ਕਰਾ ਦਿੰਦਾ। ਸਿੱਖ ਕੋਈ ਪੁੱਠਾ ਕੰਮ ਕਰ ਜੇ, ਗੁਰੂ ਨੂੰ ਉਂਗਲ ਕਰਾ ਦਿੰਦਾ। ਆਓ 2 ਮਿੰਟ ਪੜ੍ਹੋ, ਫਿਰ ਦੂਜੇ ਹੱਕ ਤੇ ਮਹਾਰਾਜ ਸੇਵਾ ਲੈਣ।

ਨਿਰਧਨ ਪਾਲੇ। ਦੂਜਾ ਜੀ ਧਰਮ ਦਾ ਹੱਕ, ਇਹ ਵੀ ਨਿਰਧਨ ਨੂੰ ਪਾਲਣਾ, ਕਿਸੇ ਦਾ ਹੱਕ ਨਾ ਮਾਰਨਾ। ਆ ਜਿਹੜਾ ਕੱਲ ਦਿਨ ਬੀਤਿਆ ਨਾ, ਗੁਰੂ ਤੇਗ ਬਹਾਦਰ ਜੀ ਦਾ ਆਗਮਨ ਦਿਨ, ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਿੱਤੀ ਇਸੇ ਲਈ ਗਈ ਕਿ ਕਿਸੇ ਦੇ ਧਰਮ ਦਾ ਹੱਕ ਖੋਇਆ ਜਾ ਰਿਹਾ ਸੀ। ਔਰੰਗਜ਼ੇਬ ਉਹਨਾਂ ਨੂੰ ਜ਼ਬਰੀ ਮੁਸਲਮਾਨ ਬਣਾਇਆ ਜਾ ਰਿਹਾ, ਜਾਣਦੇ ਨੇ ਉਹਦਾ ਧਰਮ ਦਾ ਹੱਕ ਖੋਣਾ, ਇਹ ਵੀ ਖਾਲਸੇ ਦਾ ਕੰਮ ਨਹੀਂ। ਕਿਸੇ ਦਾ ਜ਼ਬਰੀ ਧਰਮ ਚੇਂਜ ਕਰ, ਧਰਮ ਦਾ ਮੈਂ ਕਹਿੰਦਾ ਕਿੰਨੀ ਉਲਟੀ ਪੜਾਈ ਹੈ ਕਿ ਸਿੱਖ ਧਰਮ ਵਿੱਚ ਕਿਸੇ ਦਾ ਜ਼ਬਰੀ ਧਰਮ ਚੇਂਜ ਨਹੀਂ ਕੀਤਾ ਜਾਂਦਾ। ਜੇ ਕਿਸੇ ਦਾ ਜ਼ਬਰੀ ਧਰਮ ਚੇਂਜ ਹੋ ਰਿਹਾ ਹੋਵੇ, ਉਹਦੇ ਲਈ ਸ਼ਹੀਦੀ ਦਿੱਤੀ ਜਾਂਦੀ। ਤਿਲਕ ਜੰਝੂ, ਕੋਈ ਖੜਾ ਹੋ ਕੇ ਦੱਸੇ ਤੁਹਾਡੇ ਚੋਂ ਕੋਈ ਤਿਲਕ ਲਾਉਂਦਾ, ਕੋਈ ਜੰਝੂ ਪਹਿਨਦਾ? ਪਰ ਸ਼ਹੀਦੀ ਦਿੱਤੀ ਮੇਰੇ ਗੁਰੂ ਤੇਗ ਬਹਾਦਰ ਨੇ ਤਿਲਕ ਜੰਝੂ ਦੀ, ਕਿਸੇ ਦੇ ਧਰਮ ਦੀ ਹੱਕ ਹੋਇਆ ਜਾ। ਤਿਲਕ ਜੰਝੂ ਰਾਖਾ ਪ੍ਰਭ ਤਾਂਕਾ ਕੀਨੋ ਬੜੋ ਕਲੂ ਨੇ। ਹਾਂ, ਪ੍ਰੇਰਨਾ ਅਲੱਗ ਗੱਲ ਹੈ, ਪ੍ਰੇਰਨਾ ਦੇ ਸਕਦੇ ਹਾਂ, ਪ੍ਰੇਰਨਾ ਨਾਲ ਕੋਈ ਸ਼ਾਮਲ ਹੋਵੇ ਮੁਬਾਰਕ। ਜ਼ਬਰੀ ਕੋਈ ਬੂਟਾ ਪੁੱਟ ਕੇ ਦੂਜੇ ਬਾਗ ਚ ਲਾਉਣਾ ਨਹੀਂ, ਇਹ ਜ਼ਬਰੀ ਬੂਟੇ ਪੁੱਟੇ ਜਾ ਰਹੇ ਸੀ। ਸਵਾ ਮਣ ਜੰਝੂ ਹੋਏਗਾ ਤੇ ਮੈਂ ਦੁਪਹਿਰ ਦੀ ਰੋਟੀ ਖਾਵਾਂ। ਗੁਰੂ ਨੇ ਸਗੋਂ ਉਸ ਹੱਕ ਦੀ ਖਾਤਰ ਸੀਸ ਬਲੀਦਾਨ ਐਡੀ ਵੱਡੀ ਸ਼ਹੀਦੀ ਦਿੱਤੀ, ਧਰਮ ਦਾ ਹੱਕ। ਕਈ ਵਾਰੀ ਤੇ ਇੰਨਾ ਚੇਤ ਆਉਂਦਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇਰੀ ਕੀ ਵਡਿਆਈ ਕਰੀ, ਸਤਸੰਗ ਸਾਰੀਆਂ ਗੱਲਾਂ ਹੀ ਗੰਮੀ ਸੀ। ਤੁਸੀਂ ਪੰਜ ਪਿਆਰਿਆਂ ਦੀ ਜਿਹੜੀ ਚੀਜ਼ ਵੇਖੋ, ਹੁਣ ਜਿਹੜੇ ਪੰਜ ਪਿਆਰਿਆਂ ਵਿੱਚ ਉੱਠੇ ਨੇ ਭਾਈ ਧਰਮ ਸਿੰਘ ਦਿੱਲੀ ਤੋਂ, ਦੇਖੋ ਧਰਮ ਦਿੱਲੀ ਤੋਂ ਲਿਆ, ਜਿਹੜੀ ਚੀਜ਼ ਜਿੱਥੇ ਖਤਮ ਹੋ ਗਈ ਹੈ ਨਾ ਉੱਥੇ ਪੈਦਾ ਹੋਈ। ਦਿੱਲੀ 'ਚ ਧਰਮ ਖਤਮ ਹੋ ਚੁੱਕਾ ਸੀ, ਹੁਣ ਔਰੰਗਜ਼ੇਬ ਜੇ ਰਾਜ ਗੱਦੀ ਤੇ ਬੈਠਾ ਤੇ ਇਤਿਹਾਸ ਲਿਖਦੇ ਨੇ ਉਹਦਾ ਇੱਕ ਪੈਰ ਆਪਣੇ ਪਿਓ ਸ਼ਾਹ ਜਹਾਨ ਦੀ ਛਾਤੀ ਤੇ ਸੀ, ਦੂਜਾ ਪੈਰ ਆਪਣੇ ਭਰਾ ਦਾਰਾ ਸ਼ਿਕੋ ਦੀ ਛਾਤੀ ਤੇ, ਉੱਥੇ ਪੈਰ ਰੱਖ ਕੇ ਰਾਜ ਤੇ ਬੈਠਾ। ਪਿਤਾ ਨੂੰ ਕਹਿ, ਭਰਾ ਨੂੰ ਕਹਿ, ਧਰਮ ਖਤਮ। ਧਰਮ ਨਾਂ ਦੀ ਕੋਈ ਚੀਜ਼ ਨਹੀਂ, ਤੇ ਕਲਗੀ ਹਲੇ ਦੀ ਕਮਾਲ ਵੇਖੋ, ਧਰਮ ਦਿੱਲੀ ਤੋਂ ਲਿਆ, ਦਿੱਲੀ ਕੇਂਦਰ ਮੰਨਿਆ ਜਾਏ। ਜਿੱਥੇ ਧਰਮ ਨਾਂ ਦੀ ਚੀਜ਼ ਉੱਡ ਗਈ, ਅਸੀਂ ਧਰਮ ਉੱਥੋਂ ਪੈਦਾ ਕਰੇ। ਫਿਰ ਕਮਾਲ ਦੀ ਗੱਲ ਵੇਖੋ, ਦਇਆ ਲਾਹੌਰ ਤੋਂ ਲਈ ਗਏ, ਆਖੋ ਸਤਨਾਮ ਭਾਈ ਦਇਆ ਸਿੰਘ ਲਾਹੌਰ ਦੇ। ਉੱਥੇ ਦਇਆ ਖਤਮ ਹੋ ਗਈ ਸੀ, ਗੁਰੂ ਗ੍ਰੰਥ ਸਾਹਿਬ ਚ ਪੜ੍ਹਦੇ ਹੋ ਨਾ, ਲਾਹੌਰ ਸ਼ਹਿਰ ਯਹਿਰ ਕਹਿਰ ਸਵਾ ਪੈਰ, ਇੰਨੀ ਜੀਵਾਂ ਦੀ ਹੱਤਿਆ, ਸਵਾ ਪੈਰ ਯਹਿਰ ਕਹਿਰ, ਦਇਆ ਉੱਥੋਂ ਪੈਦਾ ਕੀਤੀ। ਤੇ ਭਾਈ ਸਾਹਿਬ ਸਿੰਘ ਬਿਦਰ ਤੋਂ ਗੱਜ ਗਿਆ ਕੋ ਸਤਨਾਮ, ਉਹ ਬਿਦਰ ਕਿਉਂਕਿ ਬੜੀ ਅਸਚਰਜ ਗੱਲ ਇਹ ਕਿ ਕ੍ਰਿਸ਼ਨ ਜੀ ਨੇ ਬਿਦਰ ਨੂੰ ਉਹਦੇ ਘਰ ਜਾ ਕੇ ਮਾਣ ਦਿੱਤਾ, ਲੇਕਿਨ ਉਸ ਤੋਂ ਬਾਅਦ ਵੀ ਉਸੇ ਤਰ੍ਹਾਂ ਵਿਚਰਦਾ ਰਿਹਾ, ਸਹਿਬੀ ਨਹੀਂ ਸੀ ਮਿਲੀ,
ਹੈ ਵੀ ਨਹੀਂ। ਤੇ ਸਾਹਿਬ ਪੈਦਾ ਕੀਤਾ ਬਿਦਰ ਸਿੰਘ ਹੱਕ ਸਤਨਾਮ, ਕੈਸੀ ਲੀਲਾ ਹੈ, ਕੋਈ ਵਿਚਿੱਤਰ ਗੱਲ ਹੈ। ਬਣ ਜਾਓ ਕਲਗੀਆਂ ਲਈ, ਦੋ ਮਿੰਟ ਸਾਰੀ ਸੰਗਤ ਗੁਰੂ ਗੋਬਿੰਦ ਸਿੰਘ ਦੇ ਪਿਆਰ ਚ ਵੇਖੋ। ਪੰਜ ਪਿਆਰਿਆਂ ਦੀ ਚੋਣ ਵੀ ਕੁਝ ਅਨੋਖੀ ਲੀਲਾ ਸੀ। ਥੋੜਾ ਜਾ ਕੇ ਚੱਲਦੇ ਹਾਂ, ਇੱਕ ਵਾਰੀ ਸਾਰੀਆਂ ਬੀਬੀਆਂ ਵੀਰ ਉਸੇ ਤਰ੍ਹਾਂ ਜਰਾ ਮਾਲ

ਚੋਜ ਦੇਖੋ ਧਰਮ ਲਿਆ ਦਿੱਲੀ ਤੋਂ ਦਇਆ ਲਈ ਲਾਹੌਰ ਤੋਂ ਸਾਹਿਬ ਲਿਆ ਬਦਲ ਉਹ ਸਾਹਿਬ ਨਹੀਂ ਸੀ ਤੇ ਹਿੰਮਤ ਜਗਨਨਾਥਪੁਰੀ ਬੜੀ ਲੰਬੀ ਹੈ ਸਿਰਫ ਸਵਾਰ ਸਾਲੇ ਚ ਵੇਰਵਾ ਆਏਗਾ ਪੜ੍ਹ ਲੈਣਾ ਜਗਨਨਾਥਪੁਰੀ ਅਜੇ ਤੱਕ ਵੀ ਜਗਨਨਾਥ ਜੀ ਦੀ ਮੂਰਤੀ ਹੈ ਜਿਹਦੇ ਹੱਥ ਤੇ ਪੈਰ ਨਹੀਂ ਅਜੇ ਤੱਕ ਵੀ ਹੈ ਉਹ ਸਕੰਦ ਪੁਰਾਣ ਦੀ ਜਿਹੜੀ ਇੱਕ ਗਾਥਾ ਹੈ ਬਈ ਕ੍ਰਿਸ਼ਨ ਜੀ ਨੇ ਸਰੀਰ ਤਿਆਗਿਆ ਸ਼ਿਕਾਰੀ ਨੇ ਖੀਲੇ ਵੇਲੇ ਤੀਰ ਮਾਰਿਆ ਸੀ ਉੜੀਸਾ ਦੇ ਰਾਜੇ ਇੰਦਰ ਦਮਨ ਨੂੰ ਸੁਪਨੇ ਚ ਵਿਸ਼ਨੂੰ ਜੀ ਨੇ ਦਰਸ਼ਨ ਦੇ ਕੇ ਆਖਿਆ ਸੀ ਵੀ ਉਹ ਜਿਹੜੀਆਂ ਅਸਥੀਆਂ ਨੇ ਨਾ ਅਸਥੀਆਂ ਉਹ ਜਗਨਨਾਥ ਦਾ ਬੁੱਤ ਵਿਸ਼ਕਰਮਾ ਜੀ ਕੋਲੋਂ ਬਣਵਾ ਕੇ ਉਹ ਅਸਥੀਆਂ ਉਹਦੇ ਚ ਰੱਖ ਦਿੱਤੀਆਂ ਜਾਣ ਵਿਸ਼ਕਰਮਾ ਜੀ ਨੇ ਆਖਿਆ ਸੀ ਉੜੀਸਾ ਦੇ ਰਾਜੇ ਨੂੰ ਇੰਦਰ ਦਮਨ ਨੂੰ ਵੀ ਮੈਂ ਬੁੱਤ ਤਾਂ ਬਣਾਵਾਂਗਾ ਜਗਨਨਾਥ ਦਾ ਕਿ ਵਿੱਚੋਂ ਕੋਈ ਵੇਖਣ ਨਹੀਂ ਆਏਗਾ ਜਦੋਂ ਪੂਰਾ ਹੋਏਗਾ ਉਦੋਂ ਆਇਓ ਤੇ ਕਹਿੰਦੇ 15 ਦਿਨ ਬੜੀ ਮੁਸ਼ਕਲ ਨਾਲ ਕੱਟੇ ਉੜੀਸਾ ਦੇ ਰਾਜੇ ਨੇ ਇਕਦਮ ਮਨ ਕਾਲਾ ਪੈ ਗਿਆ ਵੇਖਾਂ ਸਹੀ ਕਿਹੋ ਜਿਹਾ ਬਣਾਇਆ ਇਕਦਮ ਜਦੋਂ ਆ ਗਿਆ ਤੇ ਅਜੇ ਹੱਥ ਤੇ ਪੈਰ ਤਿਆਰ ਨਹੀਂ ਸੀ ਕਹਿੰਦੇ ਵਿੱਚੋਂ ਛੱਡ ਕੇ ਚਲਾ ਗਿਆ ਵੀ ਬਸ ਮੈਂ ਤੁਹਾਡੇ ਨਾਲ ਸ਼ਰਤ ਕੀਤੀ ਸੀ ਕਿ ਜਦੋਂ ਕੋਈ ਵੇਖਣ ਆ ਗਿਆ ਮੈਂ ਉੱਥੇ ਛੱਡ ਦਿਆਂ ਉਹ ਅਜੇ ਤੱਕ ਵੀ ਹੱਥਾਂ ਤੇ ਪੈਰਾਂ ਤੋਂ ਬਗੈਰ ਜਗਨਨਾਥ ਦਾ ਬੁੱਤ ਧਿਆਨ ਦੇਣਾ ਹੱਥ ਨਹੀਂ ਪੈਰ ਨਹੀਂ ਹਿੰਮਤ ਨਹੀਂ ਹਿੰਮਤ ਉੱਥੋਂ ਦਿੱਤੀ ਹੱਕ ਸਤਨਾਮ।

ਮੌਕਮ ਲਿਆ ਦਵਾਰਕਾ ਤੋਂ। ਮੌਕਮ ਹੁੰਦਾ ਦ੍ਰਿੜ ਸਿਰੜ ਹਿਰਦਾ, ਦ੍ਰਿੜ ਹਿਰਦਾ। ਦਵਾਰਕਾ ਤੋਂ ਕਿਉਂ ਮੌਕਮ ਲਿਆ? ਉੱਥੇ ਅੱਜ ਵੀ ਹੈ ਜੀ, ਯਾਦਗਾਰ ਜਗ੍ਹਾ ਵੀ ਹੈ। ਰਣ ਛੋੜ ਭੂਮੀ, ਰਣ ਨੂੰ ਛੱਡਿਆ ਜਦੋਂ ਸਮੇਂ ਦੇ ਕਲਗੀਧਰ ਕਹਿੰਦੇ ਰਣ ਛੱਡਣਾ ਨਹੀਂ, ਅਤ ਹੀ ਰਣ ਮੈਂ ਤਬ ਜੂਝ ਮਰ ਸਕਣਾ। ਜਿੱਥੋਂ ਥੋੜੀ ਜੀ ਦ੍ਰਿੜ ਨੂੰ ਇਰਾਦੇ ਨੂੰ ਪਰੇਡ ਆਈਏ ਉਥੋਂ ਮੌਕਮ ਲਿਆ ਦ੍ਰਿੜਤਾ ਲਈ, ਉਥੇ ਮੌਕਮ ਪੈਦਾ ਕੀਤਾ। ਜਿੱਥੇ ਹਿੰਮਤ ਨਹੀਂ ਉਥੇ ਹਿੰਮਤ, ਜਿੱਥੇ ਧਰਮ ਨਹੀਂ ਉਥੇ ਧਰਮ, ਜਿੱਥੇ

ਕੋਈ ਬਾਦਸ਼ਾਹੀ ਨਹੀਂ ਮਿਲੀ, ਸਰਕਾਰ ਜ਼ਰੂਰ ਮਿਲਿਆ, ਉੱਥੋਂ ਸਹਿਬ ਪੈਦਾ ਕੀਤਾ। ਗੱਜ ਕੇ ਆਖੋ ਸਤਨਾਮ। ਇਹ ਹੁਣ ਉਹਦੀ ਗਰਾਈ ਕੌਣ ਸਮਝੇ? ਅਸੀਂ ਸੋਚਦੇ ਹਾਂ ਪੰਜਾਂ ਪਿਆਰਿਆਂ ਦੀ ਚੋਣ, ਤੂੰ ਕੌਣ ਬੈਠਾ ਮਗਰ? ਇਸ਼ਾਰਾ ਇਹ ਸਿੱਖੀ ਵਿੱਚ ਇੱਕ ਉਲਟ ਗੱਲ ਹੈ। ਕਿਸੇ ਦੇ ਧਰਮ ਦਾ ਹੱਕ ਖੋਇਆ ਨਹੀਂ ਜਾਂਦਾ, ਕੋਈ ਦੂਜੇ ਦਾ ਧਰਮ ਕਿਤੇ ਜਾ ਰਿਹਾ ਹੋਵੇ ਸਗੋਂ ਉਹਦੀ ਰਾਖੀ ਕੀਤੀ ਜਾਂਦੀ। ਜਿਨ੍ਹਾਂ ਦਾ ਨਾਂ ਲਿਆ ਠੰਡ ਪੈ ਜਾਂਦੀ ਹੈ। ਧੰਨ ਬਾਬਾ ਦੀਪ ਸਿੰਘ ਜੀ, ਇਹ ਬਹੂਆਂ ਬੇਟੀਆਂ ਨੂੰ ਲੈ ਜਾਂਦੇ ਸੀ, ਛੁਡਾ ਕੇ ਲਿਆ, ਧਰਮ ਦੀ ਰਾਖੀ ਕੀਤੀ, ਧਰਮ ਦਾ ਹੱਕ ਖੋਇਆ। ਸਾਰੇ ਜ਼ਰੂਰ ਧਿਆਨ ਦੇਣ, ਜ਼ਰੂਰ ਇਹਨਾਂ ਮਨ ਚ ਜ਼ਰੂਰ ਮਾਣ ਕਰਨਾ ਕਿ ਇੱਕ ਸਮਰੱਥ ਤੇ ਪੂਰੇ ਪਿਤਾ ਦੇ ਚਰਨ ਮਿਲੇ, ਗੁਰੂ ਗੋਬਿੰਦ ਸਿੰਘ ਮਹਾਰਾਜ।

ਤੁਸੀਂ ਕੀ ਕਹੋਗੇ? ਔਰੰਗਜ਼ੇਬ ਦੂਜੇ ਦੇ ਧਰਮ ਦਾ ਹੱਕ ਖਾਉਂਦਾ ਤੇ ਗੁਰੂ ਤੇਗ ਬਹਾਦਰ ਰਾਖੀ ਕਰਦੇ, ਇਹ ਨਿਰਧਨ ਨੂੰ ਪਾਲਣਾ ਨੀ, ਕਿਸੇ ਦੇ ਹੱਕ ਦੀ ਰਾਖੀ ਕਰਦੇ। ਇਹ ਦੂਜਾ ਹੱਕ ਹੁੰਦਾ ਧਰਮ ਦਾ ਹੱਕ। ਤੇ ਇੱਕ ਗੱਲ ਜ਼ਰੂਰ ਮੰਨਿਓ, ਸਿੱਖ ਨੇ ਦੂਜੇ ਦੇ ਧਰਮ ਦੀ ਵੀ ਰਾਖੀ ਕਰਨੀ ਹੈ, ਹੱਕ ਜਾਣ ਨਹੀਂ ਦੇਣਾ। ਇਹ ਨਾ ਹੋਵੇ ਕਿ ਆਪਣਾ ਧਰਮ ਆਪ ਨਾ ਸੰਭਾਲ ਸਕੇ, ਉਹ ਵੀ ਧਿਆਨ ਰੱਖੇ, ਜ਼ਰੂਰ ਧਿਆਨ ਰੱਖੇ। ਆ ਸਾਰੀ ਫੁਲਵਾੜੀ ਨੂੰ ਹੱਥ ਜੋੜ ਕੇ ਬੇਨਤੀ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਤੁਹਾਨੂੰ ਧਰਮ ਦਾ ਉਪਦੇਸ਼ ਦਿੱਤਾ ਹੈ ਨਾ, ਨਹੀਂ ਜੇ ਇਹੋ ਜਿਹਾ ਪਿਓ ਲੱਭਣਾ, ਇਸ ਪਿਓ ਨੂੰ ਪਛਾਣ ਲਓ। ਆ ਕਿਰਪਾਨ ਕੋਈ ਪਾ ਸਕਦਾ ਸੀ? 700 ਸਾਲ ਗੁਲਾਮੀ ਭੋਗੀ, ਇਹ ਸੁਤੰਤਰਤਾ ਦਾ ਚਿੰਨ੍ਹ ਦਿੱਤਾ, ਕੋਈ ਬੇਅਮਰਤੀਆ ਨਾ ਰਹੇ।

ਇਹ ਅਮੁੱਲ ਅਨਮੋਲ ਤੇ ਦਰਗਾਹੀ ਬਾਣੀ ਦਾ ਕੀਰਤਨ ਅਤੇ ਸਮਾਜ ਸੁਧਾਰ ਜੀਵਨ ਜੁਗਤ ਅਤੇ ਅਧਿਆਤਮਕ ਵਿਚਾਰਾਂ ਭਾਈ ਗੁਰ ਇਕਬਾਲ ਸਿੰਘ ਗੁਰਦੁਆਰਾ ਮਾਤਾ ਕੌਲਾਂ ਜੀ ਵਾਲੇ ਤਿੰਨਾਂ ਦੀ ਰਸਨਾ ਤੋਂ ਸਰਵਣ ਕਰ ਰਹੇ ਸੀ। ਭਾਈ ਸਾਹਿਬ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਨਿਸ਼ਕਾਮ ਸੇਵਾ ਲੈ ਰਹੇ ਹਨ। ਆਪ ਸੰਗਤ ਦੀ ਦਿੱਤੀ ਮਾਇਆ ਰੂਪੀ ਸੇਵਾ ਨਾਲ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਜੰਡਿਆਲਾ ਗੁਰੂ ਬਰੇਲੀ ਤੇ ਦਿੱਲੀ ਜਮਨਾ ਪਾਰ ਵਿਧਵਾ ਬੀਬੀਆਂ ਦੇ ਕੇਂਦਰ ਚੱਲ ਰਹੇ ਹਨ। ਇਸ ਦੇ ਨਾਲ ਹੀ ਦੇਹਰਾਦੂਨ, ਲੁਧਿਆਣਾ, ਜੰਡਿਆਲਾ ਗੁਰੂ ਤੇ ਅੰਮ੍ਰਿਤਸਰ ਵਿੱਚ ਹਸਪਤਾਲ ਦੇ ਰੂਪ ਵਿੱਚ ਸੇਵਾ ਅਤੇ ਹੋਰ 46 ਜਗ੍ਹਾ ਧਾਰਮਿਕ ਤੇ ਸਮਾਜਿਕ ਸੇਵਾ ਚੱਲ ਰਹੀਆਂ ਹਨ। ਹਰ ਪਲ, ਹਰ ਘੜੀ, ਹਰ ਪੱਖ ਤੋਂ ਆਪ ਸੰਗਤ ਦੀ ਅਸੀਸ ਦੀ ਲੋੜ ਹੈ। ਭਾਈ ਸਾਹਿਬ ਵੱਲੋਂ ਬੇਨਤੀ ਹੈ, ਅੰਮ੍ਰਿਤ ਛਕੋ, ਅੰਮ੍ਰਿਤ ਵੇਲਾ ਬਣਾਓ, ਅੰਮ੍ਰਿਤ ਬਾਣੀ ਨਾਲ ਜੁੜੋ।

ਚਰਨੀ ਮੱਥਾ ਮੁਰ ਚਰਨੀ ਮੱਥਾ ਉਸਤਤ ਮਨ ਮੈਂ ਕਰਨੰਕਾਰ ਕਰਮਨ

ਹਨ ਇਹ ਕਿਸੇ ਕੰਮ ਨਹੀਂ ਆਉਣੇ। ਇਸ ਲਈ ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ।

ਹੋਰ ਜਿਤਨੀਆਂ ਵੀ ਤੇਰੀਆਂ ਕਰਨੀਆਂ ਹਨ ਉਹ ਕਿਸੇ ਕੰਮ ਨਹੀਂ। ਗੁਰੂ ਨਾਨਕ ਸੱਚੇ ਪਾਤਸ਼ਾਹ ਇੱਕ ਬੜੀ ਸੁੰਦਰ ਰਮਣੀਕ ਥਾਂ ਤੇ ਸਮੁੰਦਰ ਦੇ ਕਿਨਾਰੇ ਆਪ ਜੁੜੇ ਬੈਠੇ ਹਨ।

ਸਿਮਰਨ ਦਿਨ ਰਹਿਣ ਵਿਰਥਾ ਪਿਆ ਹੈ। ਬਿਨਾਂ ਸਿਮਰਨ ਦੇ ਚਾਰ ਪੈਰ ਦਿਨ ਦੇ, ਚਾਰ ਪੈਰ ਰਾਤਰੀ ਦੇ, ਇਹ ਮਨੁੱਖ

ਗੁਰੂ ਨਾਨਕ ਸੱਚੇ ਪਾਤਸ਼ਾਹ ਸੰਸਾਰ ਨੂੰ ਤਰਦੇ ਹੋਏ ਲਾਹੌਰ ਜਾ ਪਹੁੰਚੇ। ਸ਼ਹਿਰ ਤੋਂ ਬਾਹਰ ਜਾ ਕੇ ਡੇਰਾ ਲਾਇਆ ਸ਼ੇਠ ਦੁਨੀ ਚੰਦ ਇੱਥੋਂ ਲੰਘ ਰਿਹਾ ਸੀ। ਦਰਸ਼ਨ ਕੀਤੇ ਠੰਡ ਪਈ ਬੇਨਤੀ ਕੀਤੀ ਮਹਾਰਾਜ ਮੇਰੇ ਗ੍ਰਹਿ ਵਿਖੇ ਚਰਨ ਪਾਓ। ਧੰਨ ਗੁਰੂ ਨਾਨਕ ਪਾਤਸ਼ਾਹ ਤਾਰਨ ਜੋ ਆਏ ਸਨ ਆਪ ਦੁਨੀ ਚੰਦ ਦੇ ਘਰ ਗਏ ਤੇ ਫਿਰ ਕੀ ਤੱਕਿਆ ਇਹ ਬ੍ਰਾਹਮਣਾਂ ਨੂੰ ਭੋਜਨ ਛਕਾ ਰਹੇ ਬੜੇ ਪਦਾਰਥ ਬਣਾਏ ਹੋਏ ਹਨ। ਧੰਨ ਗੁਰੂ ਨਾਨਕ ਪਾਤਸ਼ਾਹ ਪੁੱਛਣ ਲੱਗੇ ਦੁਨੀ ਚੰਦ ਅੱਜ ਆ ਬ੍ਰਹਮ ਭੋਜ ਕੈਸਾ ਕਰ ਰਹੇ ਹੋ ਕੋਈ ਖਾਸ ਦਿਨ ਹੈ ਤਾਂ ਦੁਨੀ ਚੰਦ ਨੇ ਆਖਿਆ।

ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਬਈ ਤੇਰੇ ਪਿੱਤਰ ਰੱਜ ਗਏ ਹਨ। ਆਖਿਆ ਜੀ ਬ੍ਰਾਹਮਣ ਤਾਂ ਇਵੇਂ ਕਹਿ ਰਹੇ ਸੀ, ਉਹ ਤਾਂ ਕਹਿੰਦੇ ਤੁਰ ਗਏ ਹਨ ਬਈ।

ਸਾਰੇ ਪਾਤਸ਼ਾਹ ਕਹਿਣ ਲੱਗੇ ਇਸ ਦਾ ਜਵਾਬ ਤੈਨੂੰ ਤੇਰਾ ਪਿਤਾ ਹੀ ਦੇਵੇਗਾ, ਤੂੰ ਡਰੀ ਨਾ, ਇਸ ਦਸ਼ਾ ਵੱਲ ਚਲਾ ਜਾ, ਇਤਨੀ ਦੂਰ ਜਾਏਗਾ ਤੇ ਸ਼ੇਰ ਵੈਸਾ ਹੋਵੇਗਾ, ਡਰੀ ਨਾ, ਇਹ ਭੋਜਨ ਉਸ ਦੇ ਅੱਗੇ ਰੱਖ ਦੇ, ਉਹ ਛਕ ਲੇਗਾ ਤੇ ਫਿਰ ਉਹਦੇ ਵਿੱਚ ਸਮਰੱਥਾ ਆ ਜਾਏਗੀ ਤੈਨੂੰ ਦੱਸਣ ਦੀ। ਸ਼ੇਖ ਦੁਨੀ ਚੰਦ ਜਿਵੇਂ ਸਾਹਿਬ ਜੀ ਨੇ ਦੱਸਿਆ ਸੀ ਜਾ ਕੇ ਕੀਤਾ, ਜੰਗਲ ਬੀਆਬਾਨ ਵਿੱਚ ਚਲਾ ਗਿਆ, ਅੱਗੇ ਸੱਚਮੁੱਚ ਇੱਕ ਸ਼ੇਰ ਬੈਠਾ ਹੈ, ਜਾਂ ਭੋਜਨ ਅੱਗੇ ਜਾ ਕੇ ਰੱਖਿਆ, ਕਿਉਂਕਿ ਦੁਨੀ ਚੰਦ ਗੁਰੂ ਨਾਨਕ ਦੇ ਦਰਸ਼ਨ ਕਰਕੇ ਗਿਆ ਸੀ, ਸ਼ੇਰ ਨੇ ਦੁਨੀ ਚੰਦ ਦੇ ਦਰਸ਼ਨ ਕੀਤੇ, ਮਨ ਨਿਰਮਲ ਹੋ ਗਿਆ, ਭੋਜਨ ਛਕਿਆ ਤੇ ਬੋਲਣ ਦੀ ਸਮਰੱਥਾ ਆ ਗਈ। ਆਖਿਆ ਦੁਨੀ ਚੰਦ ਸੱਚਮੁੱਚ ਮੈਂ ਸੰਸਾਰ ਵਿੱਚ ਆ ਕੇ ਯਤਨ ਕੀਤਾ ਚੰਗੇ ਕਰਮ ਕਰਨ ਦਾ, ਪਰ ਮੈਨੂੰ ਪੂਰਨ ਗੁਰੂ ਨਹੀਂ ਮਿਲਿਆ, ਜਿਸ ਕਰਕੇ ਮੇਰੇ ਜਪਾਂ ਤਪਾਂ ਨੂੰ ਭਾਗ ਨਹੀਂ ਲੱਗ ਸਕਿਆ, ਮਨ ਇਕਾਗਰ ਨਹੀਂ ਹੋ ਸਕਿਆ, ਕਿਉਂਕਿ ਬਿਨਾਂ ਗੁਰੂ ਤੋਂ ਇਹ ਦਰਗਾਹ ਦਾ ਬੂਹਾ ਕੋਈ ਹੋਰ ਨਹੀਂ ਖੋਲ ਸਕਦਾ। ਅੰਤ ਸਮਾਂ ਜਦੋਂ ਆਇਆ ਤਾਂ ਕਿਤੇ ਗੁਆਢ ਮਾਸ ਰਿੰਨਿਆ ਜਾ ਰਿਹਾ ਸੀ, ਉਹ ਵਾਸ਼ਨਾ ਮੈਨੂੰ ਪਈ ਤੇ ਮੇਰਾ ਜੀ ਕੀਤਾ ਬਈ ਮੈਂ ਜੇ ਕਿਤੇ ਇਹ ਮਾਸ ਬਣਿਆ ਹੋਇਆ ਮਿਲ ਜਾਂਦਾ ਤਾਂ ਛਕ ਰਹੇਗਾ। ਇਤਨੇ ਨੂੰ ਸਵਾਸ ਪੂਰੇ ਹੋ ਗਏ ਤੇ ਅਕਾਲ ਪੁਰਖ ਨੇ ਈਸ਼ਵਰ ਨੇ ਮੈਨੂੰ ਸ਼ੇਰ ਦੀ ਜੂਨੀ ਦੇ ਦਿੱਤੀ, ਜਿਸ ਕਰਕੇ ਮੈਂ ਮਾਸ ਖਾ ਖਾ ਕੇ ਗੁਜ਼ਾਰਾ ਕਰਦਾ ਰਿਹਾ, ਅੱਜ ਮੇਰਾ ਉਧਾਰ ਹੋਇਆ ਹੈ। ਆਪ ਨਿਰੰਕਾਰ ਤੇਰੇ ਘਰ ਚੱਲ ਕੇ ਆ ਗਏ ਹਨ ਦੁਨੀ ਚੰਦ, ਤੂੰ ਉਹਨਾਂ ਦੇ ਦਰਸ਼ਨ ਕੀਤੇ, ਅਸੀਂ ਤੇਰੇ ਦਰਸ਼ਨ ਕਰਕੇ ਵੈਕੁੰਠ ਨੂੰ ਜਾ ਰਹੇ ਹਾਂ, ਜਾ ਉਹਨਾਂ ਦੇ ਚਰਨ ਫੜ, ਉਹਨਾਂ ਕੋਲੋਂ ਸੁਮਤੀ ਲੈ, ਉਹਨਾਂ ਦੀ ਸੇਵਾ ਕਰ, ਤੇਰਾ ਮਨੁੱਛਾ ਜਨਮ ਸਫਲ ਹੋਵੇਗਾ, ਕਿਉਂਕਿ ਗੋਬਿੰਦ

ਜਿਵੇਂ ਆਪ ਜੀ ਨੇ ਬਚਨ ਕੀਤੇ ਸੀ ਉਹ ਸੱਤ ਹਨ। ਆਪ ਨੇ ਬੜੀ ਕਿਰਪਾ ਕੀਤੀ, ਮੇਰੇ ਪਿਤਾ ਦਾ ਉਧਾਰ ਹੋਇਆ, ਹੁਣ ਮੇਰਾ ਵੀ ਉਧਾਰ ਕਰ ਦੇ। ਵੇਖੋ ਨਾ, ਕੋਈ ਧਨ ਦੌਲਤ ਦੀ ਕਮੀ ਨਹੀਂ। ਜਦੋਂ ਇੱਕ ਲੱਖ ਮੋਹਰਾਂ ਕੱਚੀਆਂ ਹੋ ਜਾਂਦੀਆਂ ਹਨ ਤਾਂ ਮੈਂ ਇੱਕ ਧੁਜਾ ਆਪਣੀ ਕੋਠੀ ਦੇ ਅੱਗੇ ਲਾ ਦਿੰਦਾ ਹਾਂ ਤੇ 12 ਧੁਜਾ ਲੱਗ ਚੁੱਕੀਆਂ ਹਨ, 12 ਲੱਖ ਮੋਹਰਾਂ ਕੱਚੀਆਂ।

ਤੂੰ ਸੁਖ ਪ੍ਰਜਾ ਦੀ ਸੇਵਾ ਕਰਕੇ ਭੁੱਖੇ ਨੂੰ ਭੋਜਨ ਦੇਣਾ, ਲੋੜ ਅਨੁਸਾਰ ਕੱਪੜਾ ਲੀੜਾ ਗਰੀਬਾਂ ਨੂੰ ਦੇਣਾ, ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨੀਆਂ, ਜੇ ਇਹ ਸਾਰਾ ਧਨ ਤੂੰ ਨਾਲ ਲੈ ਜਾਣਾ ਚਾਹੁੰਦਾ ਹੈ ਨਾ, ਤਾਂ ਸੰਸਾਰ ਵਿੱਚ ਜਿਤਨੇ ਵੀ ਗਰੀਬ ਗੁਰਬਾ ਹੈ ਸਭ ਨੂੰ ਵੰਡ ਦੇ, ਇਹ ਫਿਰ ਤੇਰੇ ਨਾਲ ਜਾਵੇਗਾ। ਉਚਾਰਨ ਕਰੋ ਸ੍ਰੀ ਵਾਹਿਗੁਰੂ।

ਜੀਵਨ ਆਨੰਦਮਈ ਹੋ ਗਿਆ। ਜਿਸ ਜੀਵਨ ਨੂੰ ਕੋਈ ਡਰ ਸੀ ਨਾ ਬਈ ਕੋਈ ਧਨ ਚੁਰਾ ਨਾ ਲਵੇ, ਅੱਜ ਸੁਖ ਦੀ ਨੀਂਦ ਸੌਂਦਾ, ਹਰ ਵੇਲੇ ਸਿਮਰਨ ਕਰਦਾ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆ ਕੇ ਕਹਿਣ ਲੱਗਾ, ਮਹਾਰਾਜ ਹੁਣ ਕੋਈ ਹੋਰ ਸੇਵਾ ਬਖਸ਼ੋ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸੂਈ ਦਿੱਤੀ, ਆਖਿਆ ਭਾਈ ਦੁਨੀ ਚੰਦ, ਆ ਸਾਡੀ ਸੂਈ ਰੱਖ ਲੈ ਅਮਾਨਤ, ਤੇ ਦਰਗਾਹ ਵਿਚ ਤੇਰੇ ਪਾਸੋਂ ਲੈ ਲਵਾਂ। ਸੂਈ ਲੈ ਆਇਆ, ਘਰ ਵਾਲੀ ਨੂੰ ਆ ਕੇ ਜ਼ਿਕਰ ਕੀਤਾ, ਬਈ ਅੱਜ ਸਤਿਗੁਰਾਂ ਨੇ ਇਹ ਸੂਈ ਦਿੱਤੀ ਹੈ ਤੇ ਆਖਿਆ ਦਰਗਾਹ।

ਤਾਂ ਸੇਖ ਦੁਨੀ ਚੰਦ ਤੇ ਉਸਦੀ ਘਰ ਵਾਲੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਆ ਕੇ ਨਮਸਕਾਰ ਕੀਤੀ। ਗਰੀਬ ਨਿਵਾਜ ਇਹ ਕਿਵੇਂ ਨਾਲ ਜਾਏਗੀ? ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਿਹਾ, ਜੋ ਕੁਝ ਵੀ ਦ੍ਰਿਸ਼ਟ ਮਾਨ ਹੈ, ਜੋ ਕੁਝ ਸਾਡੀਆਂ ਅੱਖਾਂ ਵੇਖ ਸਕਦੀਆਂ ਹਨ, ਇਹ ਸਭ ਨਾਸ਼ਵੰਤ ਹੈ। ਦੁਨੀ ਚੰਦ ਸੇਵਾ ਔਰ ਸਿਮਰਨ ਨਾਲ ਜਾਏਗਾ। ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਵੈਸ਼ਨ ਪਾਈਏ, ਉਹ ਦਰਗਾਹ ਵਿੱਚ ਵੀ ਉਹਨਾਂ ਨੂੰ ਵੀ ਥਾਂ ਮਿਲਦੀ ਹੈ ਜੋ ਸੰਸਾਰ ਤੇ ਆ ਕੇ ਸੇਵਾ ਔਰ ਸਿਮਰਨ ਕਰਦੇ ਹਨ, ਕਿਉਂਕਿ ਗੋਬਿੰਦ

0: ਜਦੋਂ ਸਾਹਿਬ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਿਤਾ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੂੰ ਸ਼ਹੀਦ ਕਰਨ ਲੱਗੇ ਤੇ ਔਰੰਗਜ਼ੇਬ ਨੇ ਆਖਿਆ ਕੋਈ ਕਰਾਮਾਤ ਦਿਖਾਓ ਤੇ ਹਜ਼ੂਰ ਪਾਤਸ਼ਾਹ ਜੀ ਨੇ ਆਖਿਆ ਇਹ ਤਮਾਸ਼ੇ ਨੇ, ਰੱਬ ਦੇ ਲੋਕ ਤਮਾਸ਼ਾ ਕਰਦੇ ਆ ਤੇ ਵੇਖਦੇ ਆ, ਉਹਨਾਂ ਨੂੰ ਸ਼ਰਮ ਆਉਂਦੀ ਹੈ। ਹਜ਼ੂਰ ਪਾਤਸ਼ਾਹ ਜੀ ਨੇ ਉੱਥੇ ਬਚਨ ਆਖੇ ਨੇ,
1: ਤਿਲਕ ਜਨੂ ਰਾਖਾ ਪ੍ਰਭੂ ਤਾਂ ਕਾ

ਸਾਸਤ ਸਿਮ੍ਰਿਤ ਵੇਦ ਚਾਰ ਮੁਖਾਗਰ ਵਿਚਰੇ ਤਪੇ ਤਪੀ ਸਰ ਜੋਗੀਆ ਤੀਰਥ ਗਵਨ ਕਰੇ ਖਟਕਾ।

ਥੋੜ੍ਹੇ ਜਿਹੇ ਸਮੇਂ ਵਿੱਚ ਰਾਗ ਦੁਰਗਾ ਗਾਇਨ ਦੀ ਕੋਸ਼ਿਸ਼ ਕਰਾਂਗੇ। ਇਸ ਵਿੱਚ ਪਹਿਲੀ ਬੰਦਿਸ਼ ਸੱਤ ਮਾਤਰੇ

ਜਿੱਥੇ ਤੂੰ ਵਸਿਆ ਤੇ ਲੋਕਾਂ ਨੂੰ ਖਿੱਚ ਕੇ ਲਈ ਗਾ, ਲੋਕ ਮੱਥੇ ਰੱਖਣ ਵਾਸਤੇ ਤੇਰੇ ਚਰਨਾਂ ਦੇ ਪਹੁੰਚ, ਸਦਕੇ ਗੁਰੂ ਗੋਬਿੰਦ ਸਿੰਘ ਤੇਰਾ ਹੀ ਕਰਨਾ। ਸ਼ੁਕਰ ਹੈ ਜੇ ਗੁਰੂ ਕੇ ਪਿਆਰੇ ਗੁਰੂ ਕੇ ਸਿੱਖ ਦੀਦਾਰ ਮੱਥੇ ਕਰਨ ਵਾਸਤੇ ਜਾਣ, ਤੇ ਫਿਰ ਇਸ ਮਨ ਨਾਲ ਜਾਣ, ਇਸ ਖਿਆਲ ਨਾਲ ਜਾਣ ਕੇ ਧੰਨ ਸੋਦੇ ਇਸ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਤੁਰਾ ਰਹੇ, ਮੇਰੇ ਸੱਜਣ ਤੇ ਮੀਤ ਮਿੱਤਰ ਗਨੇਰੇ ਕਤਕੀ ਮੇਰਾ ਕਰਦੇ ਧਨ ਸਵੀਤ ਧਨ ਸਵੇਸ਼।

ਮਮ ਗੁਣ ਬਾਹਰ ਇੱਕ ਗੁਣ ਨਾਏ।

ਨਾਮ ਗੁਣ ਬਾਰ ਇੱਕ ਗੁਣ ਨਾਏ।

ਸਤਿਗੁਰਾਂ ਦਾ ਕੀਰਤਨ ਸਭ ਪਿਆਰ ਨਾਲ ਕਰੋ। ਪਿਤਾ ਮੇਰੋ ਬਡੂ ਧਨੀ ਅਗਮਾ, ਮੇਰਾ ਪਿਤਾ ਫਾਦਰ ਗੋਡ ਇਜ਼ ਵੈਰੀ ਰਿਚ, ਵਟ ਐਵਰ ਵੀ ਆਸਕ ਫਰੋਮ ਅਵਰ ਫਾਦਰ ਹੀ ਕੈਨ ਗਿਵ ਐਂਡ ਹੀ ਗਿਵ, ਆਲ ਮਾਈਟੀ ਫਾਦਰ ਇਜ਼ ਵੈਰੀ ਰਿਚ, ਨਾਟ ਐਨੀ ਮੈਨ such rich as with father is rich, and what we ask from our God father he gave us or he can give, and rag mal counts first line is rajan main tu raja kahiye pooman main pooma, sare milke aao isda kirtan pyar na kahiye।

ਦਾ ਉਦਾਰਾ ਭਾਰਤੀ ਸੰਗੀਤ ਦਾ ਬੜਾ ਪੁਰਾਤਨ ਅਤੇ ਪ੍ਰਸਿੱਧ ਰਾਗ ਹੈ। ਇਸ ਰਾਗ ਦੇ ਸੰਬੰਧ ਵਿੱਚ ਗੁਰਵਾਕ ਹੈ ਕਿ ਦਾਰਾ ਰਾਗਾਂ ਵਿੱਚ ਜਾਣੀ ਅਪਾਹੀ ਸਭ ਦੇ ਕਰੇ ਪਿਆਰ ਸਤ ਸੰਗਤ ਸਿਓ ਮਿਲਦੋ ਰਹੇ ਸੱਚੇ ਤਰੇ ਪਿਆਰ। ਇਸ ਤੋਂ ਸਪਸ਼ਟ ਹੈ ਗੁਰਮਤਿ ਸੰਗੀਤ ਵਿੱਚ ਇਸ ਦਾ ਮਹੱਤਵਪੂਰਨ ਸਥਾਨ ਹੈ। ਕਿਦਾਰਾ ਰਾਗ ਭਾਰਤੀ ਸੰਗੀਤ ਦਾ ਅਭਿੰਨ ਅੰਗ ਬਣਿਆ ਚਲਿਆ ਆ ਰਿਹਾ ਹੈ। ਇਸ ਰਾਗ ਦੀ ਗਣਨਾ ਕੋਈ ਬਹੁਤੇ ਕਠਿਨ ਜਾਂ ਜਟਲ ਰਾਗਾਂ ਵਿੱਚ ਨਹੀਂ ਕੀਤੀ ਜਾਂਦੀ, ਸਗੋਂ ਸਰਵ ਸਾਧਾਰਨ ਜਾਂ ਸੁਗਮ ਰਾਗਾਂ ਦੇ ਵਰਗਾਂ ਵਿੱਚ ਇਸ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਤੋ ਜਿਆਦੀ ਫੜਫੜਾਹਟ ਤੇ ਲੀਨੀ ਹੈ ਕਿਦਾਰਾ ਸੁਰ ਅਤੇ ਕਹਿੰਦੇ ਹਨ ਇਸ ਨੂੰ ਉਹੀ ਗਾ ਸਕਦਾ ਹੈ ਜੋ ਵਿਦਿਆ ਮੈਂ ਪ੍ਰਵੀਨ ਜੋਗ ਆਸਨ ਹੈ ਦ੍ਰਿੜ ਜਾਕੂ ਐਸੇ ਮਹਾਜੋਧਾ ਗਾਈਏ ਨਿਸ ਬੀਤੇ ਜਾਮ ਤੇ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਦੋਨੋਂ ਮਧਿਅਮ ਅਤੇ ਗੰਧਾਰ ਬਕਲ ਰੀਤੀ ਨਾਲ ਲੱਗਦਾ ਹੈ। ਅਵਰੋਹ ਵਿੱਚ ਗੰਧਾਰ ਵਰਜਿਤ ਹੈ, ਅਰੋਹ ਵਿੱਚ ਰਿਸ਼ਵ ਅਤੇ ਦੈਵਤ ਸੁਰ ਦਾ ਤਿਆਗ ਕੀਤਾ ਜਾਂਦਾ ਹੈ। ਇਸ ਦਾ ਵਾਦੀ ਮਧਿਅਮ ਅਤੇ ਸੰਵਾਦੀ ਸੁਰ ਛੜਜ ਹੈ। ਗਾਇਨ ਸਮਾਂ ਰਾਤ ਦਾ ਪ੍ਰਥਮ ਹੈ। ਕਿਦਾਰਾ ਰਾਗ ਵਿੱਚ ਪਹਿਲਾ ਸ਼ਬਦ ਸਰਵਨ ਕਰੋ ਭਾਈ ਨਿਰੰਜਨ ਸਿੰਘ ਜੀ ਦੀ ਆਵਾਜ਼ ਵਿੱਚ। ਸ਼ਬਦ ਦੀ ਪਹਿਲੀ ਤੁਕ ਹੈ ਮੇਰੇ ਮਨ ਰਾਮ ਨਾਮ ਨਿਤ ਗਾਵੀਏ ਰੇ, ਅਤੇ ਦੂਜੇ ਸ਼ਬਦ ਦਾ ਕੀਰਤਨ ਕਰ ਰਹੇ ਹਨ ਬੀਬੀ ਗੁਰਿੰਦਰ ਕੌਰ ਜੀ। ਸ਼ਬਦ ਦੇ ਬੋਧ ਹਨ ਸਰਨੀ ਆਇਓ ਨਾਥ ਨਿਧਾਨ। ਪਹਿਲਾ ਸ਼ਬਦ ਮੇਰੇ ਮਨ ਰਾਮ ਨਾਮ ਨਿਤ ਗਾਵੀਏ ਰੇ।

ਜਾਂ ਸਤਿਗੁਰ ਬਖਸੰਦਾ ਵੀ ਔਗਣਾ ਨਾਲ ਮੈਂ ਭਰਪੂਰ ਹਾਂ ਪਰ ਤੇਰੀ ਸ਼ਰਨ ਵਿਚ ਆਇਆ ਹਾਂ। ਸੰਤ ਸ਼ਮੇਰ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੀਵਨ ਲਿਖਿਆ ਹੋਇਆ ਪਿਛਲੇ ਦਿਨੀ ਪੁਸਤਕ ਛਪ ਗਈ ਹੈ। ਉਨ੍ਹਾਂ ਨੇ ਆਪਣੀ ਵੱਲੋਂ ਨਿਮਰਤਾ ਸਤਿਗੁਰੂ ਜੀ ਦੇ ਚਰਨਾਂ ਵਿਚ ਆਪਣੇ ਔਗਣਾਂ ਦੀ ਲਿਸਟ ਇਸ ਪ੍ਰਕਾਰ ਰੱਖੀ ਹੈ। ਕਾਮੀ ਕੁਟਲ ਕੂਰ ਕਪਟੀ ਅਕਿਰਤ ਕਣੀ ਕਟੂ ਕਲ ਹੀ ਕਲੰਕੀ ਕਲੀ ਕਾਲ ਕੇ ਅਧੀਨ ਹਾਂ। ਹੇ ਕਲਗੀਧਰ ਪਿਤਾ, ਮੈਂ ਟੇਢੇ ਮਨ ਵਾਲਾ ਹਾਂ, ਮਨ ਵਿਚ ਮੇਰੇ ਕਪਟ ਹੈ, ਕੀਤੀ ਨੂੰ ਜਾਣਦਾ ਨਹੀਂ, ਇਸ ਵਾਸਤੇ ਅਕਿਰਤ ਘਣ ਹਾਂ। ਕਾਮੀ ਕੁਟਲ ਕੂਰ ਕਪਟੀ ਕਰਿਤ ਕਣੀ ਕਟੂ ਕਲ ਹੀ ਕਲੰਕੀ ਕਲੀ ਕਾਲ ਕੇ ਅਧੀਨ ਹਾਂ। ਖੋਟੋ ਖਲ ਖਾਮੀ ਖੂਬ ਖੰਡਤ ਖਰਾਬ ਖਰੋ ਖਾਲਕ ਨ ਜਾਣਿਓ ਖਲਿਓ ਖਲ ਨ ਪ੍ਰਵੀਨ ਹਾਂ। ਗਾਫਲ ਗੁਸੈਲ ਗਮ ਰੂਰੀ ਭਰਿਓ ਗਿਆਨਹੀਨ ਗਾਮੀ ਗਨਿਓ ਔਗਨੀ ਗੁਨਾਨਨ ਮੈਂ ਪੀਨ ਹਾਂ। ਘਰ ਕੇ ਨ ਕਾਮ ਕੋ ਆਰਾਮ ਕੋ ਨ ਨਾਮ ਕਛੂ ਰਾਮ ਮੋਹਿ ਤਾਰੋ ਤਬ ਜਾਨੋ ਨਾਥ ਦੀਨ ਹਾਂ। ਹੇ ਵਾਹਿਗੁਰੂ, ਜੇ ਮੈਨੂੰ ਮੇਰੇ ਵਰਗੇ ਪਾਪੀ ਨੂੰ ਤਾਰੋ ਤਾਂ ਸਮਝਾਂ ਕਿ ਤੁਸੀਂ ਗਰੀਬਾਂ ਨੂੰ ਨਵਾਜਣ ਵਾਲੇ ਹੋ। ਗੁਰੂ ਨਾਨਕ ਦੇਵ ਮਹਾਰਾਜ ਜੀ ਅਰਜ ਕਰ ਰਹੇ ਹਨ ਅਕਾਲ ਪੁਰਖ ਦੇ ਚਰਨਾਂ ਵਿਚ ਕਿ ਮੈਂ ਕੁਛ ਅਜੀ ਹਾਂ। ਉੱਤਮ ਭਗਤੇ ਦਾ ਇਹ ਢੰਗ ਹੈ, ਆਪਣੇ ਤੇ ਗੱਲ ਲੈ ਕੇ ਦੂਜਿਆਂ ਨੂੰ ਸਿੱਖਿਆ ਦਿੰਦਾ ਹੈ। ਕਿੰਨੀ ਕੁ ਕੁਛ ਅਜੀ ਹਾਂ, ਅਮਾਵਣ ਡੋਸੜੇ ਮੇਰੇ ਵਿਚ ਡੋਸੜੇ ਮਹਿਣੇ ਦੋਸ਼ ਗੁਨਾਹ ਪਾਪ ਅਮਾਵਣ ਮਹਿਣੇ ਮਿਉਂਦੇ ਨਹੀਂ ਹਨ, ਭਾਵ ਬਹੁਤੇ ਗੁਨਾਹ ਹਨ ਮੇਰੇ ਵਿਚ ਜਿਨ੍ਹਾਂ ਗੁਨਾਹਾਂ ਨੂੰ ਮੈਂ ਵਰਣਨ ਕਰਕੇ ਨਹੀਂ ਦੱਸ ਸਕਦੀ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ।

0: ਆਪਣੇ ਮਾਲਕ ਦਾ ਆਨੰਦ ਮਾਨਣ ਵਾਸਤੇ ਜਾਵਾਂ। ਹੇ ਵਾਹਿਗੁਰੂ, ਮੇਰੇ ਤੇ ਦਿਆਲਤਾ ਕਰੋ, ਮੇਰੇ ਤੇ ਇਹ ਕਿਰਪਾ ਕਰੋ, ਮੈਨੂੰ ਗੁਣ ਬਖਸ਼ ਦਿਓ। ਮੈਂ ਔਗਣਾ ਕਰਕੇ ਭਰਪੂਰ ਹਾਂ, ਚਾਹੁੰਦੀ ਹਾਂ ਆਪਣੇ ਮਾਲਕ ਨਾਲ ਮੇਲ ਕਰਨਾ। ਮਾਲਕ ਦੀ ਪ੍ਰਸੰਨਤਾ ਤੋਂ ਬਿਨਾਂ ਸੁੱਖ ਕਿੱਥੇ? ਗੁਰੂ ਦੀ ਖੁਸ਼ੀ ਤੋਂ ਬਿਨਾਂ ਮਨੁੱਖ ਕੁਝ ਵੀ ਕਰਦਾ ਰਵੇ, ਜਿਹੜੀ ਗੱਲ ਗੁਰੂ ਨੂੰ ਭਾਉਂਦੀ ਹੈ ਉਹ ਗੱਲ ਕਰਾਂਗੇ ਤਾਂ ਗੁਰੂ ਦੀ ਪ੍ਰਸੰਨਤਾ। ਦੁਨਿਆਵੀ ਪ੍ਰਮਾਣ ਹੈ, ਜਿਹੜੀ ਗੱਲ ਘਰ ਵਾਲਾ ਚਾਹੁੰਦਾ, ਜੇ ਇਸਤਰੀ ਉਹ ਮੰਨੇ ਤਾਂ ਉਹ ਖੁਸ਼ ਹੁੰਦਾ, ਨਹੀਂ ਤਾਂ ਨਾਰਾਜ਼। ਜਿਹੜੇ ਜਿਹੜੇ ਕਰਮਾਂ ਤੇ ਸਤਿਗੁਰੂ ਦੀ ਪ੍ਰਸੰਨਤਾ ਹੈ, ਅਸੀਂ ਉਹਨਾਂ ਨੂੰ ਜੇ ਤਿਆਗ ਦਈਏ ਤੇ ਹੋਰ ਆਪਣੀ ਮਰਜ਼ੀ ਦੇ ਕਰਮ ਕਰਕੇ ਗੁਰੂ ਦੀ ਪ੍ਰਸੰਨਤਾ ਲੈਣੀ ਚਾਹੀਏ ਤਾਂ ਨਹੀਂ ਮਿਲੇਗੀ। ਹੇ ਸਤਿਗੁਰੂ, ਮੇਰੇ ਅੰਦਰ ਗੁਨਾਹ ਹਨ, ਉਹਨਾਂ ਗੁਨਾਹਾਂ ਦਾ ਸਦਕਾ ਮੈਂ ਕਿਵੇਂ ਆਪ ਜੀ ਦਾ ਆਨੰਦ ਮਾਣ ਸਕਦੀ ਹਾਂ?
1: ਇੱਕ ਦੂ ਇੱਕ ਚੜ੍ਹਦੀਆਂ,
0: ਨਾਲੇ ਮੈਂ ਜਦੋਂ ਨਿਗਾਹ ਮਾਰ ਕੇ ਵੇਖਦੀ ਹਾਂ, ਇੱਕ ਤੋਂ ਇੱਕ ਚੜ੍ਹਦੀ ਤੋਂ ਚੜ੍ਹਦੀ ਤੇਰੀ ਸੇਵਾ ਵਿੱਚ। ਹੇ ਮਾਲਕ, ਮੈਂ ਐਵੇਂ ਹੀ ਮਾਣ ਕਰ ਲਿਆ ਸੀ, ਮੈਂ ਆਪਣੇ ਰੂਪ ਦਾ ਆਪਣੇ ਗੁਣਾਂ ਦਾ ਜੇ ਮਾਣ ਕਰ ਬਵਾਂ ਤਾਂ ਤੈਨੂੰ ਕਾਹਦਾ ਘਾਟਾ ਹੈ? ਜੀਵ ਰੂਪੀ ਇਸਤਰੀਆਂ ਹਨ, ਪਰਮਾਤਮਾ ਦੀ ਭਗਤੀ ਕਰਨ ਵਾਲੇ ਵੱਧ ਤੋਂ ਵੱਧ ਹਨ, ਇਸੇ ਕਰਕੇ ਸਾਧ ਸੰਗਤ ਦੀ ਮਹਿਮਾ। ਹਰ ਦਰਖਤ ਨੂੰ, ਰੁੱਖਾਂ ਨੂੰ, ਬੂਟਿਆਂ ਨੂੰ ਪਾਣੀ ਦੇਣਾ ਪੈਂਦਾ ਤਾਂ ਹਰੇ ਭਰੇ ਰਹਿੰਦੇ ਹਨ। ਕਈ ਰੁੱਖ ਦਰਖਤ ਨਦੀਆਂ ਦੇ ਕਿਨਾਰਿਆਂ ਤੇ ਹੁੰਦੇ ਹਨ, ਜੜ੍ਹਾਂ ਵਿੱਚ ਪਾਣੀ ਭਰਪੂਰ ਹੈ, ਪਰ ਮੀਂਹ ਨਾ ਪਵੇ ਪੱਤੇ ਸੜਨ ਲੱਗ ਪੈਂਦੇ ਹਨ। ਉਪਰੋਂ ਵੀ ਜਲ ਚਾਹੀਦਾ ਹੈ। ਇਸੇ ਤਰ੍ਹਾਂ ਕਈ ਲੋਕ ਆਪਣੇ ਘਰ ਬਹਿ ਕੇ ਹੀ ਬੇਅੰਤ ਭਜਨ ਕਰ ਲੈਂਦੇ ਹਨ, ਪਾਠ ਕਰ ਲੈਂਦੇ ਹਨ, ਮਾਲਾ ਫੇਰ ਲੈਂਦੇ ਹਨ, ਪਰ ਸਾਧ ਸੰਗਤ ਵਿੱਚ ਨਹੀਂ ਆਉਂਦੇ। ਥੋੜੇ ਚਿਰ ਦੇ ਬਾਅਦ ਉਹਨਾਂ ਨੂੰ ਹੰਕਾਰ ਹੋ ਜਾਂਦਾ, ਮੇਰੇ ਵਰਗਾ ਭਜਨੀਕ ਕੋਈ ਨਹੀਂ, ਮੇਰੇ ਵਰਗਾ ਨਿਤਨੇਮੀ ਪ੍ਰੇਮੀ ਸਿੱਖ ਕੋਈ ਨਹੀਂ। ਜਦੋਂ ਉਹ ਸਾਧ ਸੰਗਤ ਵਿੱਚ ਆਉਂਦੇ ਨੇ, ਉਹਨਾਂ ਦੇ ਮਨ ਦਾ ਮਾਣ ਦੂਰ ਹੋ ਜਾਂਦਾ ਹੈ ਕਿ ਜੇ ਮੈਂ ਨਿਤ ਪੰਜ ਬਾਣੀਆਂ ਦਾ ਪਾਠ ਕਰਦਾ ਪਰ ਗੁਰੂ ਦੀ ਹਜ਼ੂਰੀ ਵਿੱਚ ਇੱਥੇ ਤਾਂ ਸੁਖਮਣੀ ਸਾਹਿਬ ਪੜ੍ਹਨ ਵਾਲੇ ਬੈਠੇ ਹਨ, ਆਸਾ ਜੀ ਦੀ ਵਾਰ ਦਾ ਰੋਜ਼ ਕੀਰਤਨ ਸੁਣਨ ਵਾਲੇ, ਕਥਾ ਸੁਣਨ ਵਾਲੇ ਪ੍ਰੇਮੀ ਮੌਜੂਦ ਹਨ, ਮੈਂ 4 ਵਜੇ ਉੱਠ ਕੇ ਤੜਿਆ ਫਿਰਦਾ, ਇੱਥੇ ਤਾਂ 2 ਵਜੇ ਉੱਠਣ ਵਾਲੇ ਵੀ ਸਤਸੰਗੀ ਹਨ, ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਸਣ ਕੇ ਸੀ ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਬੈਠ ਕੇ ਨਿਰੰਕਾਰ ਦਾ ਪੈਰਾਂ ਬੱਧੀ ਸਿਮਰਨ ਕਰਦੇ ਹਨ। ਸਾਡੇ ਕੋਲੋਂ ਤੇ ਘੰਟਾ ਵੀ ਨਾਮ ਨਹੀਂ ਜਪਿਆ ਜਾਂਦਾ। ਇਹ ਮਾਣ ਦੂਰ ਹੁੰਦਾ ਹੈ ਸਾਧ ਸੰਗਤ ਵਿੱਚ ਆ ਕੇ, ਜਿਵੇਂ ਬਰਖਾ ਦਾ ਜਲ ਪੱਤਿਆਂ ਦੀ ਮਿੱਟੀ ਦੂਰ ਕਰ ਦਿੰਦਾ ਹੈ, ਤਿਵੇਂ ਕੁਝ ਮੈਲਾਂ ਅੰਦਰੋਂ ਪ੍ਰਗਟ ਹੁੰਦੀਆਂ ਹਨ, ਕੁਝ ਬਾਹਰੋਂ ਲੱਗਦੀਆਂ ਹਨ।

ਮੈਂ ਉਹਨਾਂ ਨੂੰ ਆ ਕੇ ਤੱਕਦਾ ਤੇ ਫਿਰ ਆਪਣੇ ਆਪ ਹੀ ਇਨ੍ਹਾਂ ਵਿੱਚ ਮੇਰਾ ਨਾਂ ਕੌਣ ਜਾਣਦਾ। ਜੇ ਰਵਿਦਾਸ ਨੂੰ ਵੇਖੋ ਤਾਂ ਚੜ੍ਹਦਾ, ਕਬੀਰ ਨੂੰ ਵੇਖੋ ਤੇ ਉਹਦੇ ਤੋਂ ਚੜ੍ਹਦੀ ਕਲਾ ਵਿੱਚ। ਜੇ ਭਗਤਾਂ ਦੀ ਦੁਨੀਆਂ ਵਿੱਚ, ਸੰਤਾਂ ਦੀ ਦੁਨੀਆਂ ਵਿੱਚ, ਪ੍ਰੇਮੀ ਸਤਸੰਗੀਆਂ ਤੇ ਗੁਰਮੁਖਾਂ ਦੀ ਦੁਨੀਆਂ ਵਿੱਚ ਝਾਤ ਮਾਰੀਏ ਤੇ ਇੱਕ ਸਿੱਖ ਨਾਲੋਂ ਦੂਸਰਾ ਚੜ੍ਹਦੀ ਕਲਾ ਵਿੱਚ ਦਿਸਦਾ ਹੈ। ਇਸ ਵਾਸਤੇ ਇਨ੍ਹਾਂ ਸਾਰਿਆਂ ਦੇ ਮੂਹਰੇ ਮੇਰੀ ਕੀ ਮੂਲ ਪਾਇਆ ਹੈ, ਭਾਵ ਮੇਰਾ ਕੌਣ ਨਾਮ ਜਾਣੇਗਾ, ਕੌਣ ਨਾ ਜਾਣ ਸਕਦਾ ਹੈ, ਮੈਨੂੰ ਤੇ ਸਾਰੇ ਸ਼ਹਿਰ ਵਿੱਚ ਹੀ ਨਹੀਂ ਜਾਣਦੇ, ਜਿਸ ਮੁਹੱਲੇ ਵਿੱਚ ਰਹਿੰਦਾ ਉੱਥੋਂ ਦੇ ਲੋਕ ਹੀ ਨਹੀਂ ਜਾਣਦੇ। ਪਰ ਸੰਤ ਐਸੀ ਸਮਰੱਥਾ ਰੱਖਦੇ ਸਾਰਾ ਸੰਸਾਰ ਜਾਣਦਾ ਹੈ।

0: ਅੰਬ ਦੀ ਸ਼ਾਨ ਨਾਲ ਦਿੱਤੀ ਹੈ। ਅੰਬ ਦੀ ਸ਼ਾਨ ਸੰਘਣੀ ਹੈ। ਬੈਠਿਆਂ ਬੈਠਿਆਂ ਸੁੱਤਿਆਂ ਸੁੱਤਿਆਂ ਮਨੁੱਖ ਨੂੰ ਭੁੱਖ ਲੱਗਦੀ ਹੈ। ਅੰਬ ਦੇ ਰੁੱਖ ਹੇਠ ਮੰਜਾ ਡਾਹਿਆ ਹੋਵੇ ਤੇ ਉੱਤੋਂ ਅੰਬ ਪੱਕਾ ਡਿੱਗ ਪੈਂਦਾ, ਚੂਸ ਕੇ ਆਪਣੇ ਮਨ ਨੂੰ ਆਨੰਦ ਦੇ ਸਕਦਾ ਹੈ। ਜਿਵੇਂ ਅੰਬ ਦੀ ਸ਼ਾਨ ਸੁਹਾਵਣੀ ਹੈ, ਤਿਵੇਂ ਸਾਧ ਸੰਗਤ ਦੀ ਛਾਇਆ ਵੀ ਸੁਹਾਵਣੀ ਹੈ। ਜਿਹੜੇ ਹਰੀ ਜਸ ਦੇ ਪ੍ਰੇਮੀ ਲੋਕ ਹਨ, ਉਹ ਸਾਧ ਸੰਗਤ ਵਿੱਚ ਆਣ ਕੇ ਏਦਾਂ ਨਿੱਘ ਤੇ ਆਨੰਦ ਮਾਣਦੇ ਹਨ ਜਿਵੇਂ ਅੰਬਾਂ ਦੀ ਬਹਾਰ ਬਾਗਾਂ ਵਿੱਚ ਸੁੰਦਰ ਸੁਗੰਧ ਮੰਦ ਭੂਖਨ ਪ੍ਰਭੰਜਨਕ ਸੋਹਣੀ ਸੋਹਣੀ ਸੁਗੰਧੀ ਵਾਲੀ ਸਹਿਜੇ ਸਹਿਜੇ ਚੱਲ ਰਹੀ ਹਵਾ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ।
1: ਸੇ ਗੁਣ ਮੰਜ ਨਾ ਆਵਨੀ,
0: ਪਰ ਜੋ ਮਾਲਕ ਦਾ ਆਨੰਦ ਮਾਣਦੀਆਂ ਹਨ ਉਹ ਗੁਣਾ ਕਰਕੇ ਆਨੰਦ ਮਾਣਦੀਆਂ ਹਨ। ਹੇ ਵਾਹਿਗੁਰੂ, ਮੇਰੇ ਵਿੱਚ ਉਹ ਗੁਣ ਨਹੀਂ ਹਨ ਜਿਹੜੇ ਗੁਣ ਉਹਨਾਂ ਗੁਰਸਿੱਖਾਂ ਅੰਦਰ ਹਨ।
1: ਕਹਿ ਜੀ ਦੋਸ ਧਰੇ ਜੀਓ,
0: ਹੁਣ ਮੈਂ ਕਿਨੂੰ ਦੋਸ਼ ਦੇਵਾਂ, ਕਿਨੂੰ ਅਲਾਮਾ ਦੇਵਾਂ।
1: ਕਿਆ ਗੁਣ ਤੇਰੇ ਵਿਥਰਾ,
0: ਹੇ ਵਾਹਿਗੁਰੂ ਮੈਂ ਤੇਰੇ ਕਿਹੜੇ ਕਿਹੜੇ ਗੁਣਾਂ ਦਾ ਵਿਸਥਾਰ ਕਰਕੇ ਵਰਣਨ ਕਰਾਂ।

0: ਲੈ ਕੇ ਉਚਾਰਨ ਕਰਾਂ ਭਾਵ ਹੇ ਵਾਹਿਗੁਰੂ ਤੇਰੇ ਵਿੱਚ ਬੇਅੰਤ ਗੁਣ ਹਨ, ਉਹਨਾਂ ਗੁਣਾਂ ਦੇ ਸੰਯੁਕਤ ਹੋ ਕੇ ਮੈਂ ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਵਾਰ ਵਾਰ ਉਚਾਰਾਂ ਕਿ ਨਾ ਮੈਨੇ ਉਚਾਰਨ ਕਰਨਾ ਵਾਰ ਵਾਰ ਜਪਣਾ ਤੇਰੇ ਕਿਹੜੇ ਕਿਹੜੇ ਗੁਣ ਵਰਣਨ ਕਰਕੇ ਦੱਸਾਂ।
1: ਇਕਤ ਟੋਲ ਨਾ ਅੰਬੜਾ
0: ਤੇਰੀ ਸਿੱਖੀ ਜਿਨ੍ਹਾਂ ਨੇ ਧਾਰਨ ਕੀਤੀ ਹੈ, ਮਾਤਾ ਭਾਗੋ ਵਰਗੀਆਂ ਜਿਨ੍ਹਾਂ ਨੇ ਜਿਹੜੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਬਦਾਵਾ ਲਿਖ ਕੇ ਦੇ ਆਏ ਕਿਸੇ ਸਮੇਂ ਜਦੋਂ ਘਰਾਂ ਨੂੰ ਮੁੜੇ, ਘਰ ਵਾਲੀਆਂ ਨੇ ਲਾਹਨਤਾਂ ਪਾਈਆਂ, ਆਪੋ ਵਿੱਚ ਸਲਾਹ ਕੀਤੀ, ਕੁਝ ਮਾਈਆਂ ਨੇ ਇਹ ਪੂਰੀ ਪਾ ਕੇ ਆ ਗਏ ਨੇ, ਹੁਣ ਸੁਥਣਾ ਪਾ ਕੇ ਘਰੀ ਬਹਿ ਜਾਓ, ਆ ਜਿਹੜੀਆਂ ਕਿਰਪਾਨਾਂ ਫੜੀਆਂ ਨੇ ਸਾਨੂੰ ਦੇ ਦਿਓ, ਅਸੀਂ ਦਸਤਾਰਾਂ ਸਜਾ ਕੇ ਕਮਰ ਕੱਸਾ ਕੱਸ ਕੇ ਗੁਰੂ ਦੇ ਚਰਨਾਂ ਵਿੱਚ ਜਾ ਕੇ ਜੰਗ ਯੁੱਧ ਕਰਾਂਗੀਆਂ, ਤੁਸੀਂ ਜਨਾਨੀਆਂ ਬਣ ਕੇ ਘਰੀ ਬਹਿ ਜਾਓ। ਇਹ ਜਿਸ ਵੇਲੇ ਗੱਲ ਸੁਣੀ ਤਾਂ ਉਹਨਾਂ ਸਿੱਖਾਂ ਨੂੰ ਆਪਣੀ ਕਰਨੀ ਤੇ ਅਹਿਸਾਸ ਹੋਇਆ, ਮਾਤਾ ਭਾਗੋ ਜੀ ਝਬਾਲ ਦੇ ਰਹਿਣ ਵਾਲੇ ਭਾਈ ਮਹਾਂ ਸਿੰਘ ਜੀ ਦਾ ਖੂਨ ਉਬਲਿਆ, ਬੋਲੀ ਸੁਣ ਕੇ ਝੱਟ ਤਿਆਰੀ ਕਰ ਲਈ, ਗਲਤੀ ਹੋ ਗਈ ਕੋਈ ਨੀ ਖਿਮਾ ਲੈ ਲਵਾਂਗੇ। ਵਾਪਸ ਆਏ ਪਰ ਕਲਗੀਧਰ ਪਾਤਸ਼ਾਹ ਦੇ ਚਰਨਾਂ ਤੱਕ ਨਹੀਂ ਪੁੱਜ ਸਕੇ, ਰਾਹ ਵਿੱਚ ਹੀ ਪਤਾ ਲੱਗਾ ਸੈਨਾ ਚੜ ਕੇ ਜਾ ਰਹੀ ਹੈ, ਉੱਥੇ ਜੰਗ ਯੁੱਧ ਕਰਕੇ ਸ਼ਹੀਦੀਆਂ ਪਾਈਆਂ। ਮਾਤਾ ਭਾਗ ਕੌਰ ਜੀ ਉੱਤੇ ਸਤਿਗੁਰੂ ਦੀ ਬੜੀ ਬਖਸ਼ਿਸ਼ ਹੋਈ, ਫਿਰ ਸਾਰੀ ਉਮਰ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਰਹੇ। ਮਾਤਾ ਜੀ ਜਿਨ੍ਹਾਂ ਦਾ ਬੜਾ ਸੂਰਬੀਰ ਸਰੀਰ ਜਦੋਂ ਖਦਿਆਣੇ ਦੀ ਢਾਬ ਤੇ ਸਤਿਗੁਰੂ ਜੀ ਨੇ ਆਪਣੇ ਪਿਆਰਿਆਂ ਦੇ ਆ ਕੇ ਮੂੰਹ ਪੂੰਝੇ, 40 ਸਿੰਘਾਂ ਦਾ ਦੀਦਾਰ ਕੀਤਾ ਜੋ ਸ਼ਹੀਦੀ ਜਾਮਾ ਪਹਿਨ ਚੁੱਕੇ ਸਨ, ਤੇ ਮਾਂ ਸਿੰਘ ਦੇ ਮੂੰਹ ਵਿੱਚ ਜਲ ਪਾ ਕੇ ਸਤਿਗੁਰੂ ਜੀ ਨੇ ਮੁੱਖ ਪੂੰਝਿਆ, ਅੱਖਾਂ ਉਗੜੀਆਂ। ਗੁਰਦੇਵ ਨੇ ਕਿਹਾ, ਮੰਗ ਕੀ ਮੰਗਦਾ ਹੈ, ਸ਼ਰਮਜੀਵੀ ਕਰ ਦਈਏ? ਨਹੀਂ ਸਤਿਗੁਰੂ, ਜਿਹੜਾ ਬਦਾਵਾ ਲਿਖ ਕੇ ਦੇ ਦਿੱਤਾ ਉਹ ਕਿਰਪਾ ਕਰਕੇ ਪਾੜ ਦਿਓ, ਟੁੱਟੀ ਗੰਢੋ। ਜੇ ਅਰਦਾਸ ਕੀਤੀ ਤਾਂ ਸਤਿਗੁਰੂ ਜੀ ਨੇ ਬਦਾਵਾ ਪਾੜ ਕੇ ਟੁੱਟੀ ਗੰਢੀ। ਟੁੱਟੀ ਗੰਢਣ ਦਾ ਅਰਥ ਹੈ ਗੁਰੂ ਦੀ ਸਿੱਖੀ ਧਾਰਨ ਕੀਤੀ ਸੀ, ਸਿਦਕ ਡੋਲ ਗਿਆ, ਹੁਣ ਸਿਦਕ ਕਾਇਮ ਹੋ ਗਿਆ। ਜਿਹੜੇ ਪੰਜ ਕਕਾਰ ਦੀ ਰਹਿਤ ਪਹਿਲਾਂ ਰੱਖਦੇ ਸਨ ਹੁਣ ਰੱਖਣੋਂ ਛੱਡ ਦਿੱਤੀ ਹੈ, ਜਿਹੜੇ ਪਹਿਲਾਂ ਬਾਣੀ ਪੜ੍ਹਦੇ ਸਨ ਪਰ ਹੁਣ ਨਹੀਂ ਪੜ੍ਹਦੇ, ਅੱਗੇ ਸਤਸੰਗ ਵਿੱਚ ਆਉਂਦੇ ਸਨ ਹੁਣ ਨਹੀਂ ਆਉਂਦੇ, ਉਹਨਾਂ ਨੂੰ ਆਪਣੀ ਟੁੱਟੀ ਗੰਢਾ ਲੈਣੀ ਚਾਹੀਦੀ ਹੈ। ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੰਜ ਪਿਆਰਿਆਂ ਦੇ ਪਾਸ ਆ ਕੇ ਅਰਦਾਸ ਕਰਾਉਣੀ, ਬਜਰ ਕੁਰੈਤ ਹੋ ਗਈ ਹੋਵੇ ਤੇ ਦੁਬਾਰਾ ਅੰਮ੍ਰਿਤ ਛਕਣਾ।

ਬੜੀਆਂ ਵਡਿਆਈਆਂ ਹਨ, ਤੇਰੀਆਂ ਬੜੀਆਂ ਰਹਿਮਤਾਂ ਹਨ, ਤੇਰੀ ਇੱਕ ਰਹਿਮਤ ਦਾ ਵੀ ਅਸੀਂ ਬਦਲਾ ਨਹੀਂ ਚੁਕਾ ਸਕਦੇ। ਜਿੰਨੇ ਸਰੀਰ ਦੇ ਰੋਮ ਨੇ ਓਨੀ ਵੇਰਾਂ ਵੀ ਸਰੀਰ ਧਾਰਨ ਕਰਕੇ ਸਾਰੀ ਉਮਰ ਕਲਗੀਆਂ ਵਾਲੇ ਸਤਿਗੁਰੂ ਤੇਰੇ ਗੁਣ ਗਾਉਂਦੇ ਰਹੀਏ ਤਾਂ ਵੀ ਸਾਡੇ ਸਿਰ ਤੇ ਕਰਜ਼ਾ ਹੀ ਰਹੇਗਾ। ਤੂੰ ਸਾਡੇ ਤੋਂ ਆਪਣੇ ਚਾਰੇ ਲਾਲ ਕੁਰਬਾਨ ਕਰ ਦਿੱਤੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣਾ ਛੋਟਾ ਛੋਟਾ ਪਰਿਵਾਰ ਘਰ ਵਿੱਚ ਛੱਡ ਕੇ ਬਾਬਾ ਸ੍ਰੀ ਚੰਦ ਲਖਮੀ ਦਾਸ ਤੇ ਜਗਤ ਜੀਵਾਂ ਦੇ ਉਧਾਰ ਵਾਸਤੇ ਚਾਰ ਉਦਾਸੀਆਂ ਦੇ ਰੂਪ ਅੰਦਰ ਸਮੂਹ ਜਗਤ ਨੂੰ ਸਤਨਾਮ ਦਾ ਮੰਤਰ ਜਪਾਇਆ। ਵਿਗੜੇ ਤਿਗੜਿਆਂ ਦੀ ਸੋਧ ਸੁਧਾਈ ਕਰਕੇ ਸਤਿਗੁਰੂ ਜੀ ਨੇ ਸੱਚ ਦੇ ਰਾਹ ਤੇ ਲਿਆਂਦਾ। ਪਖੰਡ ਨੂੰ ਛਾਨਣੀ ਛਾਨਣੀ ਕਰ ਦਿੱਤਾ। ਕਲ ਕੇਸਵ ਦੁਖ ਨਿਵਾਰਨ ਕੋ ਪਵ ਤਾਰਨ ਕੋ ਜਗ ਭੀਤਰ ਆਈ। ਜਗ ਜੀਰਨ ਸਾਧਨ ਦੂਰ ਕਰੇ, ਦ੍ਰਿੜ ਸਾਧਨ ਰਾਮਹਿ ਨਾਮ ਬਤਾਏ। ਤਜ ਭੋਗ ਰਮੇ ਹਰ ਮਾਹਿ ਭਲੇ, ਸਭ ਸੇਵਕ ਕੇ ਦੁਖ ਦੂਰ ਮਟਾਏ। ਕਰਣਾਨਿਦ ਨਾਨਕ ਕੇ ਪਦ ਮੰਜਲ, ਬੰਦਤ ਹੋ ਮਮ ਨੀਤ ਸਹਾਏ। ਹੇ ਸਤਿਗੁਰੂ ਤੁਸੀਂ ਪੁਰਾਣੇ ਰਸਮੋ ਰਿਵਾਜ ਦੂਰ ਕਰ ਦਿੱਤੇ, ਵਰਤ ਰੱਖਣੇ ਹੋਰ ਕਈ ਤਰ੍ਹਾਂ ਦੇ ਪਖੰਡ ਕਰਨੇ ਇਹਨਾਂ ਵਹਿਮਾਂ ਵਿੱਚੋਂ ਕੱਢ ਕੇ ਨਾਮ

0: ਚੀਜ਼ਾਂ ਨਾਲ ਮੋਹ ਪਾ ਲਿਆ ਹੈ।
1: ਮੰਦੇ ਮਿੱਟੀ ਸੰਦੜੇ
0: ਮਾਲਕ ਵਸਾਰ ਦਿੱਤਾ, ਮੇਰੇ ਮਾਲਕ ਦੇ ਉੱਤੇ ਗਰੀਬੀ ਦੇ ਦਿਨ ਸਨ, ਉਸ ਨੇ ਮਿੱਟੀ

0: ਦੀਆਂ ਇੱਟਾਂ ਬਣਾ ਬਣਾ ਕੇ ਪੱਥਰ ਘੜ ਘੜ ਕੇ ਪੱਥਰਾਂ ਦੇ ਮਕਾਨ ਮੇਰੇ ਰਹਿਣ ਲਈ ਬਣਾ ਦਿੱਤੇ।
1: ਇੰਨੀ ਟੋਲੀ ਭੁੱਲੀ ਅਸ
0: ਜਿਹੜੇ ਜਿਹੜੇ ਸੁੱਖ ਮੈਨੂੰ ਮਾਲਕ ਨੇ ਦਿੱਤੇ ਉਹਨਾਂ ਸੁੱਖਾਂ ਦੇ ਵਿੱਚ ਹੀ ਮੈਂ ਮਾਲਕ ਦਾ ਚੇਤਾ ਭੁੱਲ ਗਈ। ਜੋ ਸੁੱਖ ਵਡਿਆਈ ਐਸ਼ਵਰਜ ਵਾਹਿਗੁਰੂ ਨੇ ਦਿੱਤੀ ਉਸ ਸੁਖ ਐਸ਼ਵਰਜ ਦੇ ਵਿਚ ਪੈ ਕਰਕੇ ਵਾਹਿਗੁਰੂ ਦਾ ਚੇਤਾ ਭੁੱਲ ਗਿਆ।
1: ਜਿਸ ਕੰਤ ਨਾ ਬੈਠੀ ਪਾਸ ਜੀਓ
0: ਮੈਂ ਮਾਲਕ ਦੀ ਸੇਵਾ ਵਾਸਤੇ ਜਦੋਂ ਨਵੀਂ ਨਵੀਂ ਵਿਆਹੀ ਆਈ ਸਾਂ ਹਰ ਰੋਜ਼ ਉਸ ਦੇ ਚਰਨ ਦਬਾ ਕੇ ਸੇਵਾ ਕਰਕੇ ਸੁਣਦੀ ਸਾਂ ਹੁਣ ਕਦੀ ਇਸ਼ਨਾਨ ਕਰਵਾਉਣਾ ਪਾਣੀ ਦੇਣਾ ਵੀ ਭੁੱਲ ਗਿਆ। ਜਦੋਂ ਮੇਰੇ ਤੇ ਗਰੀਬੀ ਦੇ ਦਿਨ ਸਨ ਸਾਰੀ ਸਾਰੀ ਰਾਤ ਸਵੇਰੇ ਅੰਮ੍ਰਿਤ ਵੇਲੇ ਨਿਤਨੇਮ ਕਰਕੇ ਮੂੰਹ ਚ ਪਾਣੀ ਪਾਉਣਾ ਪਰ ਹੁਣ ਸੁੱਖ ਮਿਲ ਗਏ ਨੇ ਹੁਣ ਨਿਤਨੇਮ ਕਰਨਾ ਹੀ ਛੱਡ ਦਿੱਤਾ ਹੈ ਹੁਣ ਭਜਨ ਪਾਠ ਦਾ ਚੇਤਾ ਹੀ ਨਹੀਂ ਹੁਣ ਵਾਹਿਗੁਰੂ ਦੀ ਯਾਦ ਵਿਚ ਕਦੀ ਬੈਠੀ ਹੀ ਨਹੀਂ।
1: ਅੰਬਰ ਕੁੰਜਾਂ ਕੁਰਲੀਆਂ
0: ਅੰਬਰ ਮੈਣੇ ਆਕਾਸ਼ ਤੇ ਕੁੰਜਾਂ ਬੋਲ ਪਈਆਂ ਹਨ ਕੁੰਜਾਂ ਦਾ ਰੰਗ ਚਿੱਟਾ ਹੁੰਦਾ ਹੈ ਇਹ ਸਤਿਗੁਰੂ ਜੀ ਇਸ਼ਾਰਤਨ ਸਮਝਾ ਰਹੇ ਹਨ ਕਿ ਮਿੱਤਰਾ ਹੁਣ ਤੇਰੇ ਕੇਸ ਕਾਲਿਆਂ ਤੋਂ ਚਿੱਟੇ ਹੋ ਗਏ ਹਨ ਕੁੰਜਾਂ ਬੋਲ ਪਈਆਂ ਹਨ
1: ਬਾਗ ਬੈਠੇ ਆਏ ਜੀਓ
0: ਹੁਣ ਕਾਲੇ ਕਾਂ ਚਲੇ ਗਏ ਨੇ ਤੇ ਚਿੱਟੇ ਬਗਲੇ ਆ ਕੇ ਬਹਿ ਗਏ ਨੇ ਭਾਵ ਧੌਲੇ ਆ ਗਏ ਨੇ ਦਾੜੀ ਕਾਲੀ ਤੋਂ ਚਿੱਟੀ ਹੋ ਗਈ ਹੈ ਨਿਸ਼ਾਨੀ ਹੈ ਅਗਲੇ ਬੰਨੇ ਜਾਣ ਦੀ
1: ਚੱਲੀ ਸਾਹੁਰੇ
0: ਜਿਵੇਂ ਕਿਸੇ ਲੜਕੀ ਦਾ ਸਾਹਾ ਸੋਧਿਆ ਜਾਵੇ ਤੇ ਸਹੁਰਿਆਂ ਦੇ ਘਰ ਨੂੰ ਤੁਰ ਜਾਂਦੀ ਹੈ ਸਹੇਲੀਆਂ ਕਿੰਨਾ ਯਤਨ ਕਰਨ ਰੋਕ ਨਹੀਂ ਸਕਦੀਆਂ ਇਸੇ ਤਰ੍ਹਾਂ ਜਿਹੜੇ ਸਤਸੰਗੀ ਜਿਹੜੇ ਸੱਜਣਾ ਮਿੱਤਰਾਂ ਨਾਲ ਬਹਿ ਕੇ ਖਾਂਦਾ ਪੀਂਦਾ ਸੀ ਅੰਤ ਦਾ ਸਮਾਂ ਆ ਗਿਆ ਹੈ
1: ਕਿਆ ਮੋਹ ਦੇਸੀ ਅੱਗੇ ਜਾਏ ਜੀਓ
0: ਪਰ ਘਰ ਵਿੱਚ ਲਾਡਲੀ ਰਹੀ ਸਹੁਰਿਆਂ ਦੇ ਘਰ ਜਾ ਕੇ ਬਹਿਣਾ ਕਹਿਣਾ ਰਹਿਣਾ ਸਹਿਣਾ ਸਿੱਖਿਆ ਨਹੀਂ ਹੁਣ ਉੱਥੇ ਆਦਰ ਨਹੀਂ ਮਾਪ ਪਾਵੇਗੀ ਉੱਥੇ ਸੱਸ ਨੇ ਵੀ ਗਾਲਾਂ ਦੇਣੀਆਂ ਨੇ ਸਹੁਰੇ ਨੇ ਵੀ ਕਈ ਕਈ ਸਲੋਕ ਸੁਣਾਉਣੇ ਨੇ ਇਹ ਤੇ ਅਕਲ ਸਿੱਖ ਕੇ ਸਹੁਰਿਆਂ ਦੇ ਘਰ ਜਾਣਾ ਸੀ ਸਹੁਰਾ ਘਰ ਹੈ ਪ੍ਰਲੋਕ ਪੇਕਾ ਘਰ ਹੈ ਆਹ ਲੋਕ ਮਾਤ ਲੋਕ ਵਿਚ ਰਹਿ ਕੇ ਨਾਮ ਜਪਣਾ ਸੀ ਸਿੱਖੀ ਕਮਾਉਣੀ ਸੀ ਦਾਨ ਪੁੰਨ ਕਰਨਾ ਸੀ ਸੰਤਾਂ ਦਾ ਸਤਸੰਗ ਤੇ ਸੇਵਾ ਕਰਨੀ ਸੀ ਇਹ ਕੰਮ ਤੇ ਕੀਤਾ ਨੀ ਹੁਣ ਪ੍ਰਲੋਕ ਰੂਪੀ ਸਹੁਰੇ ਘਰ ਵਿਚ ਜਾ ਕੇ ਮਾਣ ਨਹੀਂ ਪਾਵੇਗੀ
1: ਸੁੱਤੀ ਝਾਲ ਥੀਆ
0: ਮੋਹ ਮਮਤਾ ਦੇ ਵਿਚ ਜੀਵ ਰੂਪੀ ਇਸਤਰੀ ਸੁੱਤੀ ਸੁੱਤੀ ਨੂੰ ਹੀ ਦਿਨ ਚੜ ਗਿਆ ਭਾਵ ਸਾਰੀ ਉਮਰ ਲੰਘ ਗਈ ਹੈ
1: ਵਾਟੜੀ ਆਸ ਜੀਓ
0: ਵਾਹਿਗੁਰੂ ਦੇ ਮਲਾਪ ਦਾ ਅਸਲੀ ਰਾਹ ਭੁੱਲ ਹੀ ਗਈ ਹੈ
1: ਸਹਿਨਾਲ ਮੁੱਤੀ ਅਸ
0: ਹੇ ਸਤਿਗੁਰੂ ਸੱਚੇ ਪਾਤਸ਼ਾਹ ਮੈਂ ਆਪਣੀ ਸਿਫਤ ਮੈਂ ਆਪ ਜੀ ਦੀ ਸਿਫਤ ਸਲਾਹ ਤੋਂ ਖਾਲੀ ਰਹੀ ਹਾਂ ਭਾਵ ਵਿਛੜੀ ਰਹੀ ਹਾਂ ਆਪ ਜੀ ਦੀ ਮਹਿਮਾ ਛੱਡ ਬੈਠੀ
1: ਹਾਂ
0: ਜਿਨ੍ਹਾਂ ਕੰਮਾਂ ਦੁਆਰਾ ਦੁੱਖ ਪ੍ਰਾਪਤ ਹੋਣੇ ਸੀ ਉਹਨਾਂ ਕਾਰਨਾਂ ਵਿਚ ਹੀ ਸਾਰੀ ਉਮਰ ਲੱਗੀ ਰਹੀ ਜਿਨ੍ਹਾਂ ਨੇ ਨਾਲ ਨਹੀਂ ਜਾਣਾ ਉਹਨਾਂ ਦੇ ਮੋਹ ਵਿਚ ਉਮਰ ਗਵਾ ਦਿੱਤੀ
1: ਗੁਣ ਮੈਂ ਸਭ ਅਵਗੁਣਾ
0: ਹੇ ਮਾਲਕਾ ਹੁਣ ਤੇਰੇ ਵਿਚ ਤੇਰੇ ਚਰਨਾਂ ਚ ਮੇਰੀ ਅਰਜ ਹੈ ਤੂੰ ਗੁਣਾਂ ਦਾ ਸਾਗਰ ਹੈ ਅਸੀਂ ਔਗਣਾਂ ਦੇ ਸਾਗਰ ਹਾਂ
1: ਇੱਕ ਨਾਨਕ ਕੀ ਅਰਦਾਸ ਜੀਓ
0: ਧੰਨ ਗੁਰੂ ਨਾਨਕ ਦੇਵ ਜੀ ਤਰਸ ਕਰਕੇ ਸਾਨੂੰ ਮਾਲਕ ਦੇ ਚਰਨਾਂ ਵਿਚ ਇਸ ਢੰਗ ਦੀ ਅਰਦਾਸ ਕਰਨ ਦਾ ਵੱਲ ਸਿਖਾਉਂਦੇ ਹਨ
1: ਸਭ ਰਾਤੀ ਸੁਹਾਗਣੀ
0: ਜਿਹੜੀ ਸੁਹਾਗਣੀ ਇਸਤਰੀ ਹੈ ਆਨੰਦ ਮਾਣਦੀ ਹੈ ਹਿਰਦੇ ਰੂਪੀ ਸੇਜਾ ਉੱਤੇ ਵਾਹਿਗੁਰੂ ਪਰਮੇਸ਼ਰ ਆ ਕੇ ਆਨੰਦ ਦਿੰਦਾ ਹੈ ਜਿਨ੍ਹਾਂ ਦੇ ਹਿਰਦੇ ਵਿਚ ਮਾਲਕ ਵਸਿਆ ਹੈ ਉਹ ਆਨੰਦ ਜਿਹੜਾ ਸੁਹਾਗ ਰਾਤ ਦਾ ਪ੍ਰਾਪਤ ਹੁੰਦਾ ਹੈ ਉਹ ਵਾਹਿਗੁਰੂ ਦੇ ਮਲਾਪ ਦਾ ਆਨੰਦ ਮੈਨੂੰ ਵੀ ਬਖਸ਼

ਵਿਛੜੀ ਹੋਈ ਨੂੰ ਮੈਨੂੰ ਛੁੱਟਣ ਨੂੰ ਵੀ ਇੱਕ ਰਾਤ ਪ੍ਰਾਪਤ ਹੋ ਜੇ। ਮਾਲਕ ਨੇ ਮੈਨੂੰ ਨਕੰਮੀ ਜਾਣ ਕੇ ਛੱਡ ਹੀ ਦਿੱਤਾ ਹੈ, ਪਰ ਮੈਂ ਮਾਲਕ ਦਾ ਆਖਿਆ ਨਹੀਂ ਮੰਨਿਆ। ਅਜੇ ਵੀ ਸਮਾਂ ਹੈ, ਜੇ ਮਾਲਕ ਦੀ ਸ਼ਰਨ ਵਿੱਚ ਆ ਜਾਵੇ, ਮਾਲਕ ਨੂੰ ਦਇਆ ਆ ਜਾਂਦੀ। ਜੇ ਗੁਰੂ ਦੀ ਸ਼ਰਨ ਵਿੱਚ ਸਿੱਖ ਆ ਜਾਵੇ ਤਾਂ ਸਤਿਗੁਰੂ ਜੀ ਵੀ ਗਲਵਕੜੀ ਵਿੱਚ ਲੈ ਕੇ ਲੋਕ ਪ੍ਰਲੋਕ ਸਵਾਰ ਦਿੰਦੇ ਹਨ। ਗਰੀਬ ਨਵਾਜ ਪਾਤਸ਼ਾਹ ਰਹਿਮਤਾਂ ਕਰਨ, ਅਸੀਂ ਗੁਰੂ ਨਾਲ ਜੁੜੀਏ, ਮਨਮਤ ਦੇ ਤਿਆਗੀ ਤੇ ਗੁਰਮਤ ਦੇ ਧਾਰਨੀ ਬਣ ਕੇ ਜੀਵਨ ਯਾਤਰਾ ਨੂੰ ਸਫਲ ਬਣਾਈਏ। ਸਾਰੀ ਸੰਗਤ ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਉਹਦੇ ਵਿੱਚ ਨੀ ਸੁਰ ਨਹੀਂ ਅਸੀਂ ਲਗਾਇਆ, ਤੁਸੀਂ ਦੇਖਿਆ ਹੋਵੇਗਾ, ਇਹਦੇ ਵਿੱਚ ਨੀ ਸੁਰ ਲਗਾ ਦਈਏ, ਐਡ ਕਰ ਦਈਏ ਤੇ ਇੱਕ ਨਾਰਾਇਣੀ ਰਾਗ ਬਣ ਜਾਂਦਾ। ਤੋ ਆਪ ਦੇ ਸਾਹਮਣੇ ਦੱਸ ਰਹੇ ਨੇ ਇਹ ਸ਼ਬਦ ਗਾਇਨ ਕੀਤਾ, ਆਸ ਹੈ ਆਪ ਜੀ ਕਬੂਲ ਕਰ।